ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ।

ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸੁਆਲਿਓ, ਜਿਨ ਕੀਤੀ ਸੋ ਪਾਰ ਪਾਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ, ਇੱਕੋ ਓਂਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ।

ਪੈ ਰਾਜਾ ਧਰਮ ਦੁਆਰੇ, ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ।

ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕਿਤੇ ਤੁਧ ਨੋ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸਾਚੋ ਸਾਹਿਬ ਸਾਚਾ ਸਾਚੀ ਮਾਈ, ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੈ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ

ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸਾ ਹੈ, ਮਿਲ ਸੰਗਤ ਗੁਣ ਪਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ।

ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਊਡ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਹਰ ਸੱਚੇ ਸਿਰਜਣ ਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰ ਧਿਆਵਹੁ ਸੰਤਹੁ ਜੀ, ਸਭ ਦੁੱਖ ਵਿਸਾਰਣ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਾਟ ਘਾਟ ਅੰਤਰ ਸਰਬ ਨਿਰੰਤਰ ਜੀ,

ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਦ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੈ ਜਾਣ ਹੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਪਹੀਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ।

ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਗਾ ਵਹੁ ਹਰੀ ਕੇਰਾ ਮਨ ਜਿਨੀ ਵਸਾਇਆ

ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ।

ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਏ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਤਾਰੀਆ, ਪੰਚ ਦੂਤ ਤੁਧ ਵਾਸੁ ਕੀਤੇ, ਕਾਲ ਕੰਟੁਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ।

ਚਾਰ ਚੰਗੇ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਚਕੋਤੀ ਪਾਤਸ਼ਾਹੀ ਦਸਵੀਂ ਪ੍ਰਿਥਮ ਭਗਵਤੀ ਚਮਰ ਕਹੇ ਗੁਰੂ ਨਾਨਕ ਲਈ ਤਿਆਏ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਏ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨਾਂ ਦੇ ਆਵੇ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪੁੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਤੈਂਤਰ ਕੇ ਗੰਥ ਤੇ ਬੋਲੋ ਜੀ ਵਾਹਿਗੁਰੂ ਗਰੀਬ ਨਿਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਚੱਕਿਆ ਦੇ ਚਲਾਈ ਤੇ ਵਾਹਿਗੁਰੂ ਦੇਖ ਡਿਢ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਆ ਰੰਗਾਂ ਚੜਾਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸੰਸਾਰ ਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਵਾਹਿਗੁਰੂ ਭਾਈਆਂ ਤਖਤਾਂ ਸਭ ਗੁਰਦੁਆਰਾ ਹੁੰਦਾ ਧਿਆਨ ਦਰਗੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਵਣ ਕਾ ਸਤਿਕਾਰ ਸਰਬ ਸਕੋ ਹੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਚਰਿਆ ਦੇਖ ਦੇਖ ਕੇ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਦੇ ਬੁੰਗੇ ਜੁਗ ਜੁਗ ਅਟਲ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਦੂਜੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਰਾਜ ਪੰਡਿਤ ਸਦਾਸ਼ਾਹੀ ਦਿਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਜੀ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਦਿੰਦਾ ਹਾਂ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਵਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਦਾਰ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੂੰ ਭਾਵੇ ਤਾਂ ਆਣੇ ਰਾਸ ਇਹ ਗਰੀਬ ਨਿਵਾਜ ਜੀ ਆਪ ਦੇ ਚੰਨ ਕਾਮਾ ਅਰਦਾਸ ਤੇ ਅੱਜ ਬਖਸ਼ਿਸ਼ ਹੋਈ ਅੱਧ ਚਰਨਾ ਪਿੱਤਰ ਗੁਰਬਾਣੀ ਸੁਖਮ ਸਾਹਿਬ ਨੂੰ ਸੰਪੂਰਨ ਪਾਠ ਦਿੱਤਾ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾ ਸੋਧਦਾਰ ਰਹਿ ਰਾਤ ਸਾਹਿਬ ਪਾਠ ਕੀਤੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਫੇ ਬਾਣੀ ਸੋਧ ਕੇ ਸੱਚ ਕਿਰਨ ਪ੍ਰਾਣ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਇਨਸਾਨ ਦੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਵਿਚਾਲੀ ਬਾਤ ਬੁੱਧੀ ਬਖਸ਼ਿਸ਼ ਕਰੋ ਕੀ ਮਹਾਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਖੀਆਂ ਦਾ ਤਾਂ ਵਿੱਚ ਪਦਰਕੜਾਪ ਚਾਹੀ ਦੇਗਾ ਤਿਆਰ ਕਰ ਖਾਲ ਦਸਾਰ ਆਪ ਦੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਿੱਤਾ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪ੍ਰਦੇਹ ਰੱਖਿਆ ਬਖਸ਼ਿਸ਼ ਕਰੋ ਜੀ ਧੰਨ ਧੰਨ ਗੁਰਾਂ ਦੇ ਤਾਰ ਪਿਤਾ ਜੀ ਉਹ ਚੂਰਾ ਸੋਪਾ ਜਨ ਜੀ ਲੜੇ ਦੀਰ ਕੇ ਪੁਰਜਾ ਪੁਰਜਾ ਕੱਟ ਮੁਨੇ ਕਬੂ ਨਸ਼ਾ ਲਿਖੇ ਜੇ ਮਾਵਾ ਕਰੋ ਤਾਰ ਪਿਤਾ ਜੀ ਉਹ ਆਵੀ ਦਰ ਕਿਸੇ ਦਾ ਭਾਈ ਤਾਰੂ ਸਿੰਘ ਜੀ ਮਹਾਨ ਸ਼ਹੀਦ ਜਿਹਨਾਂ ਨੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਦੀ ਪ੍ਰੀਤੀ ਨੂੰ ਆਪ ਦੇ ਗਰੀਬ ਨਿਵਾਜ ਸਤਿਕਾਰ ਨੂੰ ਆਪ ਦੇ ਚਰਨਾਂ ਦੇ ਚਾਰਜੀ ਕਰਨ ਬਰਕਰਾਰ ਰੱਖਦੇ ਹੋਇਆ ਆਪ ਦੇ ਸਤਿਕਾਰ ਵਾਸਤੇ ਗਰੀਬ ਨਿਵਾਜ ਸਿਹਤ ਕੌਮ ਵਾਸਤੇ ਜਿਹਨਾਂ ਨੇ ਆਪਣੀ ਸ਼ਹਾਦਤ ਦੀ ਸ਼ੀਸ ਕੁਰਬਾਨ ਕੀਤਾ ਸਰਦਾਰ ਜੀ ਅੱਜ ਉਹਨਾਂ ਦੀਆਂ ਇਹਨਾਂ ਕੁਰਬਾਨੀਆਂ ਨੂੰ ਯਾਦ ਕਰਦਾ ਜੀ ਸੰਸਾਰ ਭਰ ਦੇ ਸੰਗਤਾਂ ਆਪ ਦੇ ਚਰਨਾਂ ਦੀ ਹਾਜ਼ਰੀ ਪਾ ਰਹੀਆਂ ਨੇ ਮਸਤਕ ਹੋ ਰਹੀਆਂ ਨੇ ਕਿਰਪਾ ਸਰਦਾਰ ਜੀ ਬਖਸ਼ਿਸ਼ ਕਰੋ ਭਾਈ ਤਾਰੀ ਸੰਗਤ ਜਿਹਨਾਂ ਨੇ ਇੱਕ ਮਹਾਨ ਸ਼ਹਾਦ ਦੇ ਕੇ ਮਿਸਾਲ ਕਾਇਮ ਕੀਤੀ ਸਰਦਾਰ ਜੀ ਉਹਨਾਂ ਦੇ ਦਰਸਾਹ ਮਾਰਗ ਨੂੰ ਪਾਹੇ ਪੂਰਦਿਆਂ ਨੂੰ ਗਰੀਬ ਨਿਵਾਜ ਕਾਇਮ ਰੱਖਦੇ ਹਾਂ ਸੰਸਾਰ ਭਰ ਦੀਆਂ ਸੰਗਤਾਂ ਨੂੰ ਖਾਲਸਾ ਕੌਮ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਦੇ ਤਾਰ ਜੀ ਬਖਸ਼ਿਸ਼ ਕਰਕੇ ਉਹਨਾਂ ਦੇ ਪਾਏ ਪੂਰੇ ਚੱਲਣ ਵਾਸਤੇ ਸਮਾਧ ਬਖਸ਼ੋ ਭਾਵਨਾ ਦੀ ਦਾਤ ਬਖਸ਼ੋ ਦੇ ਤਾਰ ਕਿਰਪਾ ਕਰੋ ਮਿਹਰ ਕਰੋ ਸੱਚੇ ਪਾਤਸ਼ਾਹ ਜੀ ਅਤੇ ਉਹਨਾਂ ਦੇ ਕਰੀਬ ਨਿਵਾਜ ਹਰ ਤਰ੍ਹਾਂ ਦੇ ਨਾਲ ਉਹਨਾਂ ਦੇ ਸਤਿਕਾਰ ਨੂੰ ਆਪਣੇ ਸਦਾ ਮਨ ਵਿੱਚ ਕਾਇਮ ਰੱਖਣ ਵਾਸਤੇ ਤਾਰ ਸਾਰੇ ਵਾਸਤੇ ਆਪ ਕਿਰਪਾ ਕਰੋ ਸਭ ਤੇ ਬਖਸ਼ਿਸ਼ ਕਰੋ ਦੇ ਤਾਰ ਜੀ ਸੱਚੇ ਪਾਤਸ਼ਾਹ ਜੀ ਅੱਜ ਸ਼ਾਵਣ ਦਾ ਮਹੀਨਾ ਜਿਹੜਾ ਦਾਰ ਜੀ ਸੰਗਰਾਂਦ ਦਾ ਦਿਨ ਹੈ ਆਪ ਜੀ ਨੇ ਕਿਰਪਾ ਕਰਨੀ ਪਹਿਲਾਂ ਹਰ ਦਾ ਮਹੀਨਾ ਆਪ ਦੀ ਕਿਰਪਾ ਨਾਲ ਸੁੱਖਾਂ ਦਾ ਪਤੀਤ ਦਾਰ ਮਿਹਰ ਕਰੋ ਕਿਹੜਾ ਮਹੀਨਾ ਸੁੱਖਾਂ ਦਾ ਪਤੀਤ ਕਰਨਾ ਕਿ ਸਭ ਸੰਗਤਾਂ ਵਾਸਤੇ ਸ਼ੁਭ ਕਾਮਨਾ ਵਾਲਾ ਬਖਸ਼ਿਸ਼ ਕਰਨਾ ਸੁੱਖਾਂ ਦਾ ਬਤੀਤ ਕਰਨਾ ਸੰਸਾਰ ਭਰ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਹਰ ਸੱਚੇ ਪਾਤਸ਼ਾਹੀ ਪੁਰਾਣ ਸੁੱਖ ਸ਼ਾਂਤੀ ਚੱਜ ਕਲਾ ਕਰੋ ਹਰ ਸੰਗਤਾਂ ਦਾਰ ਜੀ ਸਦਾ ਆਪਣੇ ਜਨਮ ਪਿੱਛੀ ਬਖਸ਼ ਕਰਕੇ ਹਾਜ਼ਰੀਆਂ ਭਰਨ ਵਾਸਤੇ ਆਪ ਕਿਰਪਾ ਤੱਕ ਰੁੱਧ ਬਖਸ਼ ਦਾਰ ਜੀ ਬੇਹੰਤ ਕਰਿਆਓ ਦਾਰ ਆਪ ਦੀ ਬਖਸ਼ੀਆਂ ਦਾਤਾਂ ਜੋ ਲੰਗਣਾ ਟੁੱਟ ਸੇਵਾ ਜਿਹਾ ਪ੍ਰਵਾਨ ਕਰਨੀ ਆਪ ਦੇ ਚਰਨ ਸੇਵਾ ਕਰਦੇ ਸਾਰੇ ਟੈਜੀ ਸਿੰਘਾ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀ ਕਰਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨ ਸੇਵਾ ਦੀ ਭਾਨ ਬਖਸ਼ੀ ਪਾਲਤਾ ਕਰੋ ਗੁਰੀ ਨੂੰ ਆਏ ਬਖਸ਼ੀ ਕਰੋ ਦਾਰ ਪਿਤਾਈਓ ਆਪ ਜੀ ਦਰ ਕਰ ਸੇਵਾ ਦਾਰ ਗਰੀ ਨੂੰ ਆਏ ਜਦੋਂ ਆਜਿਓ
ਬੀਬੀ ਜਸਵੰਤ ਕੌਰ ਸਾਰੇ ਪਰਿਵਾਰ ਦਾ ਸੋਚਾਂ ਦੀ ਚਾਟੀ ਕਰਾਂ ਤੋਂ ਬੇਨਤੀ ਕਰਦੇ ਹਾਂ ਬੇਅੰਤ ਮਾਇਆ ਲੈ ਕੇ ਆਦਰ ਇੰਤਜ਼ਾਰ ਬਖਸ਼ਿਸ਼ ਕਰੋ ਮਿਹਰ ਕਰੋ ਬੀਬੀ ਜਸਵੰਤ ਕੌਰ ਦੇ ਸਾਰੇ ਪਰਿਵਾਰ ਵਿੱਚ ਤੰਦਰੁਸਤੀ ਸੁੱਖ ਸ਼ਾਂਤੀ ਚਾਟੀ ਕਰਾ ਕਰੋ ਪਰਿਵਾਰ ਦੀਆਂ ਸਦਾ ਸ਼ੁਭ ਕਾਮਨਾ ਪੂਰੀਆਂ ਕਰੋ ਪਰਿਵਾਰ ਦੀਆਂ ਕਮਾਈਆਂ ਸਫਲ ਕਰੋ ਕਾਰਜਵਾਦ ਕਾਰਵਾਜਵਾਦ ਮੁਖਤਾ ਦਰਜਿਆਂ ਦੀ ਰਾਜਪਾਤ ਰੱਖੋ ਕੀ ਬਣਾ ਸੇਵਕ ਪਰਿਵਾਰ ਦੀ ਹਰ ਪ੍ਰਕਾਰ ਦੀ ਰੱਖਿਆ ਬਖਸ਼ਿਸ਼ ਕਰੋ ਅਭੰਗ ਸੰਘ ਸ਼ਾਦਾ ਬਖਸ਼ੋ ਚਾਟੀ ਕਰਾ ਬਖਸ਼ੋ ਪਰਿਵਾਰ ਦੀਆਂ ਸਦਾ ਸ਼ੁਭ ਕਾਮਨਾ ਪੂਰੀਆਂ ਕਰਨੀਆਂ ਸਦਾ ਇਸੇ ਤਰ੍ਹਾਂ ਆਪਣੇ ਚੰਨ ਸੇਵਾ ਦੀ ਭਾਨ ਬਖਸ਼ਕਾਲ ਦੀ ਕਿਰਪਾ ਦਾ ਕਰਿੰਦਾਰ ਮੇਰਾ ਕਰਿਆਓ ਜੀ ਅੰਮ੍ਰਿਤ ਵੇਟ ਲਾਗੇ ਦਰ ਦੀ ਆਈਆਂ ਸਾਹ ਸੰਗਤਾਂ ਦੀ ਆਦਿ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਰ ਦੇ ਤੇਰੇ ਫੁੱਲ ਪੇਟਾ ਪ੍ਰਵਾਨ ਸ਼ੁਭ ਕਾਮਨਾ ਪੂਰਨ ਕਰੋ ਜੀ ਕੀ ਬਣਾ ਕਿਰਪਾ ਕਰੋ ਸੇਖ ਕੌਮ ਨੂੰ ਖਾਲਸਾ ਪੰਥ ਨੂੰ ਏਕ ਤਦ ਬਾਗ ਪਿਆਰ ਦੀ ਬਖਸ਼ਿਸ਼ ਕਰਕੇ ਸੱਤ ਨੂੰ ਦਾਜ ਬਖਸ਼ੋ ਚਾਨਣ ਨਾਲ ਜੋੜੋ ਕਮਾਂ ਪਿਆਰ ਬਖਸ਼ੇ ਦਤਾਰ ਹਰ ਮੈਦਾਨ ਜਵਾਨ ਫਤਿਹ ਬਖਸ਼ਕਾਰ ਦਾ ਕਰੋ ਜੀ ਦਤਾਰ ਜੀਓ ਦੂਰ ਦੁਰਾਡੇ ਕਾਰਨ ਬੈਠੀ ਲਾਲ ਕਰਤਾ ਗੀਤ ਨੂੰ ਸ਼ਰਮ ਕਰ ਰਹੀਆਂ ਸਾਰੀ ਸੰਗਤਾਂ ਦੀਆਂ ਹਾਜ਼ੀਆਂ ਪ੍ਰਾਂਤ ਨੂੰ ਘੜੀਆਂ ਦੇਖ ਕੇ ਲਾਓ ਦਤਾਰ ਆਪਣੇ ਬਖਸ਼ਿਸ਼ ਕੀ ਸੰਗਤਾਂ ਨੂੰ ਤੋਂ ਬਖਸ਼ੇ ਨੇ ਸੰਗਤ ਆਪ ਦੇ ਚਰਨਾਂ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਜੂਮ ਕਰਨ ਨੂੰ ਗੁਰੂ ਘਰ ਸੇਵਾ ਸੰਗਤਾਂ ਸਿੰਘਾਂ ਨੂੰ ਦਤਾਰ ਸੰਗਤਾਂ ਮਾਇਆ ਭੇਟਾ ਕਰ ਰਹੀ ਚਰਨਾਂ ਪ੍ਰਵਾਨ ਕਰੋ ਬੱਚਾ ਦੀਆਂ ਕਮਾਈਆਂ ਸਬਰ ਕਰੋ ਘਰ ਜਵਾਦ ਦਤਾਰ ਸਾਧ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਭਾ ਦਾ ਪੂਜਾ ਕਰੋ ਜੀ ਦਤਾਰ ਮੇਰਾ ਤਾਂ ਕਰਿਆਓ ਸੇਵਾ ਪ੍ਰਵਾਨ ਕਰੋ ਭੁੱਲਾਂ ਚੁਕਾਂ ਦੀ ਮਾਹੀ ਬਖਸ਼ੋ ਪਿਤਰ ਗੁਰੂ ਨਾਮ ਬਖਸ਼ੇ ਪ੍ਰੰਤ ਅੱਜ ਦੇ ਸ਼ਾਮਾਂ ਦੇ ਗ੍ਰੀਵਾਰ ਕੀ ਕਥਾ ਕਿਸ ਬਾਰੀ ਰਮਤਾ ਵਾਸੀ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚਰਨਾਂ ਤੋਂ ਅੱਜ ਬਣਾਓ ਸਹੀ ਪਿਆਰੇ ਮੇਰੇ ਜਿਹੜੇ ਆਪਣਾ ਨਾਮ ਚਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਭਾਈ ਅਕਾਲ ਕੇ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਗੁਰ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖੁਆਰ ਹੋਏ ਤਾਂ ਮਿਲੇਗੇ ਬਜੇ ਸ਼ਰਨ ਜੋ ਹੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਦੋ ਤਰੇ ਪਾ ਜੋ ਸ਼ਰਦਾ ਕਰ

ਸਾਵਣ ਸਾਸੀ ਕਾਵਣੀ ਚਰਨ ਕਮਸ਼ੀਆਂ ਸੱਚ ਰੰਗੀ ਕੋ ਨਾਮ ਅਧਾਰ ਸਾਵਣ ਦੇ ਮਹੀਨੇ ਦੀ ਸ਼ਰਾਂ ਤੇ ਆ ਕੇ ਧੰਨ ਧੰਨ ਸਾਹਿਬ ਗ੍ਰੰਥ ਸਾਹਿਬ ਦੀ ਪਾਵਨ ਪਿੱਤਰ ਤੇ ਰਾਜ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਦਾਰੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੀ ਪਾਰ ਬਖਸ਼ਿਸ਼ ਹੋਈ ਹੈ। ਅਰਦਾਸ ਤੋਂ ਉਪਰੰਤ ਵੀ ਜੋ ਸਾਨੂੰ ਹੁਕਮਨਾਮਾ ਮਿਲਿਆ ਉਸ ਦੇ ਵਿੱਚ ਵੀ ਸਾਨੂੰ ਬੜੀ ਸੁੰਦਰ ਸਿੱਖਿਆ ਉਪਦੇਸ਼ ਮਿਲਿਆ ਕਿ ਨਾਮ ਨਾਲ ਜੁੜਨ ਦਾ ਉਪਦੇਸ਼ ਹੈ। ਮਹੀਨੇ ਦਾ ਪਾਠ ਵੀ ਜੋ ਸੀ ਉਸ ਵਿੱਚ ਵੀ ਅੱਜ ਇਹ ਆ ਗਿਆ। ਅਖੀਰ ਤੇ ਅਖੀਰਲੀ ਤੁਕ ਨੇ ਸਾਨੂੰ ਕਿਹਾ ਕਿ ਪਰਮਾਤਮਾ ਦੇ ਨਾਮ ਨਾਲ ਜੁੜੋ ਤਾਂ ਕਿ ਜੀਵਨ ਸਫਲਾ ਹੋ ਸਕੇ। ਗੁਰੂ ਕਿਰਪਾ ਕਰੇ ਸਾਰਿਆਂ ਨੂੰ ਇਹ ਮਹੀਨਾ ਖੁਸ਼ੀਆਂ ਭਰਿਆ ਤੰਦਰੁਸਤੀਆਂ ਵਾਲਾ ਅਤੇ ਨਾਮਦਾਨ ਵਾਲਾ ਹੋਵੇ। ਹੁਣ ਸੋਚਦਾ ਵਾਂ ਜੀ, ਹਾਂ ਅੱਜ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਮਹਾਨ ਸ਼ਹੀਦੀ ਦਾ ਦਿਨ ਵੀ ਹੈ, ਜਿਨ੍ਹਾਂ ਨੇ ਕਿਸਾਨ ਦਾ ਆਦਰ ਕਿਵੇਂ ਕਰਨਾ ਸਾਨੂੰ ਸਿੱਖਿਆ ਦੇ ਗਿਆ ਸਦਾ ਲਈ। ਕਿ ਉਹ ਕਤਲ ਨਹੀਂ ਹੋ ਸਕਦੇ, ਆਪਾਂ ਦੇਖੀਏ ਆਪਾਂ ਕਿੱਥੇ ਹਾਂ ਫਿਰ। ਸੋ ਗੁਰੂ ਕਿਰਪਾ ਕਰੇ ਸਭ ਨੂੰ, ਮੈਂ ਬਹੁਤਾ ਸਮਾਂ ਨਹੀਂ ਲਾ ਸਕਣਾ ਕਿਉਂਕਿ ਸਮਾਂ ਕਾਫੀ ਹੋ ਗਿਆ। ਗੁਰੂ ਕਿਰਪਾ ਕਰੇ ਸਭ ਨੂੰ ਕੇਸ ਸੰਭਾਲਣ ਦੀ ਜਾਚ ਸਿਖਾਰ ਦੇਵੇ, ਉਹਨਾਂ ਦੇ ਵਿੱਚੋਂ ਉਹਨਾਂ ਨੂੰ ਛਾਂਟੀ ਨਾ ਕੀਤਾ ਜਾਵੇ, ਉਹਨਾਂ ਨੂੰ ਟ੍ਰਿਮ ਨਾ ਕੀਤਾ ਜਾਵੇ, ਉਹਨਾਂ ਨੂੰ ਰੰਗਿਆ ਨਾ ਜਾਵੇ। ਨਹੀਂ ਤਾਂ ਫਿਰ ਉਹ ਸਾਰਾ ਉਸ ਤਰ੍ਹਾਂ ਕੇਸਾਂ ਦਾ ਅਦਬ ਨਹੀਂ ਹੈ, ਰਹਿਤ ਮਰਿਆਦਾ ਕਹਿੰਦੀ ਹੈ। ਰੰਗਣਾ ਵੀ ਰਹਿਤ ਮਰਿਆਦਾ ਦੇ ਉਲਟ ਹੈ, ਉਹ ਕਹਿੰਦੇ ਕਿ ਨਹੀਂ ਰੰਗਣਾ ਚਾਹੀਦਾ। ਸੋ ਕੇਸਾਂ ਦੇ ਉੱਤੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ। ਕੇਸਾਂ ਨੇ ਸਾਨੂੰ ਬਹੁਤ ਕੁਛ ਦਿੱਤਾ। ਇੱਕ ਤਾਂ ਸਾਡੀ ਆਪਣਾ ਇਹ ਸਿੱਖੀ ਦਾ ਪੰਜ ਕਾਰਾਂ ਚੋਂ ਇੱਕ ਹੈਗਾ। ਦੂਸਰਾ ਫਿਜ਼ੀਕ ਮੈਡੀਕਲੀ ਵੀ ਇਹਦਾ ਲਾਭ ਹੈ, ਜਿਹੜਾ ਆਪ ਸਭ ਨੂੰ ਨਹੀਂ ਪਤਾ ਹੋਵੇਗਾ। ਮੈਂ 1963 ਦੇ ਵਿੱਚ ਪੜ੍ਹੀ ਸੀ ਬੁੱਕ 'ਚ, ਇਸ ਦੇ ਵਿੱਚ ਲਿਖਿਆ ਸੀ ਕਿ ਇਹ ਸਾਨੂੰ ਆਇਓਡੀਨ ਪ੍ਰੋਡਿਊਸ ਕਰਕੇ ਦਿੰਦੇ ਸਰੀਰ ਲਈ ਆਪਣੇ ਵਾਸਤੇ। ਇਹ ਠੀਕ ਹੈ, ਸਾਲਟ ਲੂਣ ਬਣ ਗਿਆ ਹੁਣ ਆਇਓਡੀਨ ਵਾਲੇ, ਪਹਿਲਾਂ ਨਹੀਂ ਸੀ। ਪਰ ਜਿਹੜੇ ਘੱਟ ਖਾਂਦੇ ਉਹਨਾਂ ਨੂੰ ਆਇਓਡੀਨ ਦੀ ਲੋੜ ਪੈ ਗਈ ਨਾ ਫਿਰ ਜਿਹੜੇ। ਸੋ ਬਹੁਤ ਕੁਛ ਆ ਹੋਰ ਵੀ, ਮੈਂ ਉਸ 'ਤੇ ਸਮਾਂ ਨਹੀਂ ਲਾਉਣਾ ਹੁਣ। ਆਓ ਹੁਣ ਸੂਚਨਾ ਸਾਂਝੀਆਂ ਕਰੀਏ ਜਲਦੀ। ਇੱਕ ਤਾਂ ਮੂਵੀ ਸਤਲੁਜ ਦਿਖਾਈ ਜਾਣੀ ਆ ਜੀ, ਮੈਂ 3-4 ਦੇਣੀਆਂ ਬਾਕੀ ਨੇ ਜੀ। ਉਹ ਆਉਂਦੇ ਚਿਰਵਾਰ ਸ਼ਾਮ ਨੂੰ 6 ਵਜੇ ਲਾਇਬ੍ਰੇਰੀ 'ਚ, ਫਿਰ ਉਹ ਹੀ ਸਤਲੁਜ ਮੂਵੀ ਦਿਖਾਈ ਜਾਣੀ ਹੈਗੀ ਆ ਐਤਵਾਰ ਨੂੰ 1 ਵਜੇ, ਉਹ ਵੀ ਲਾਇਬ੍ਰੇਰੀ ਵਿੱਚ। ਅਤੇ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਆ ਰਿਹਾ ਅਗਸਤ 7 ਨੂੰ। ਫਗਵਾੜਾ ਅਤੇ ਇਲਾਕਾ ਨਿਵਾਸੀ ਸੰਗਤਾਂ ਰਲ ਮਿਲ ਕੇ ਕੱਲ੍ਹ ਤੋਂ ਭਾਵ ਕੱਲ੍ਹ 17 ਤਰੀਕ ਤੋਂ ਐਤਵਾਰ ਤੱਕ ਸ੍ਰੀ ਅਖੰਡ ਪਾਠ ਦੀ ਸੇਵਾ ਕਰਵਾ ਰਹੇ ਨੇ ਹਰ ਸਾਲ ਦੀ ਤਰ੍ਹਾਂ। ਧੰਨ ਧੰਨ ਗੁਰੂ ਹਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੇ ਨੂੰ ਸਮਰਪਿਤ ਉਹ ਹਰ ਸਾਲ ਹੀ ਕਰਾਉਂਦੇ ਨੇ। ਸੋ ਬਾਕੀ ਸੋਚਣ ਮੈਂ ਨਹੀਂ ਦੇਣੀਆਂ। ਆਓ ਹੁਣ ਪਹਿਲਾਂ ਕੀਰਤਨ ਆਪ ਜੀ ਨੂੰ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਰਸੀਲਾ ਅਤੇ ਉਹਨਾਂ ਦੇ ਜੱਥਾ ਸਾਹਿਬ ਨੂੰ ਕਰਵਾਏਗਾ ਜੀ। ਜੂਰੀ ਰਾਗੀ ਸ੍ਰੀ ਬੰਗਲਾ ਸਾਹਿਬ ਅਤੇ ਗੁਰੂ ਘਰ ਸਿੰਘ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਧੰਨ ਗੁਰੂ ਪਿਆਰੇ, ਧੰਨ ਭਾਈ ਸਭ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਯਾਦ ਕਰਦੇ ਹਾਂ ਅਤੇ ਸਿਮਰਾਨ ਦੇ ਦਿਹਾੜੇ ਨੂੰ ਮੁੱਖ ਰੱਖਦੇ ਹਾਂ। ਇਲਾਹੀ ਬਾਣ ਦਾ ਕੀਰਤਨ ਕਰਦੇ ਹਾਂ। ਸਾਡੇ ਜਥੇ ਪਾਸੋਂ ਹੋਈਆਂ ਅਨੇਕ ਭੁੱਲਾਂ ਗਲਤੀਆਂ ਦੀ ਸਤ ਸੰਗਤ ਗੁਰੂ ਮਹਾਰਾਜ ਖਿਮਾ ਕਰਨ, ਅੱਗੇ ਤੋਂ ਹੋਰ ਪ੍ਰੇਮ ਸ਼ਰਧਾ ਨਾਲ ਬਾਣੀ ਪੜ੍ਹਦੀ ਦਾਤ ਬਖਸ਼ਣ ਜੀ। ਹੁਣ ਸਾਡੇ ਅਤਿ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ ਲੜੀਵਾਰ ਕਥਾ ਨਾਲ ਜੋ ਹੈ ਸੰਗਤ ਨੂੰ ਸਰਵਣ ਕਰਾਉਣਗੇ ਜੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਜੀ ਅਤੇ ਨਿਵਾਜੀ ਹੋਈ ਗੁਰੂ ਸਵਾਰੀ ਸਾਧ ਸੰਗਤ ਜੀ, ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਗੁਰੂ ਕੀ ਅਪਾਰ ਅਪਾਰ ਬਖਸ਼ਿਸ਼ ਪ੍ਰਾਪਤ ਹੋ ਰਹੀ ਹੈ। ਸਤਿਗੁਰ ਸਰਣੀ ਜਾਏ, ਸੀਸ ਨਿਵਾਇਆ, ਗੁਰ ਚਰਣੀ ਚਿਤ ਲਾਏ, ਮੱਥਾ ਲਾਇਆ, ਗੁਰਮਤ ਵਾਹਿਗੁਰੂ ਗੁਰਮਤ ਹਿਰਦੈ ਵਸਾਏ, ਆਪ ਗਵਾਇਆ, ਗੁਰਮੁਖ ਸਹਿਜ ਸੁਪਹਾਏ, ਪਹਾਣਾ ਪਹਾਇਆ, ਸ਼ਬਦ ਸੁਰਤ ਲਿਵ ਲਾਏ, ਹੁਕਮ ਕਮਾਇਆ, ਸਾਧ ਸੰਗਤ ਭੈ ਪਹਾਏ, ਨਿਜ ਕਰ ਪਾਇਆ, ਚਰਨ ਕਮਲ ਪਤਿ ਆਏ, ਭਵਰ ਲੁਭਾਇਆ, ਸੁਖ ਸੰਪਟ ਪਰਚਾਏ, ਅੰਮਿਓ ਪੀਆਇਆ, ਧਨ ਜਨੇਂਦੀ ਮਾਏ ਸਹਿਲਾ ਆਇਆ। ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਉਹ ਧਨ ਨੇ ਗੁਰੂ ਦੇ ਸਿੱਖ ਪਿਆਰੇ, ਜਿਹੜੇ ਰੋਜ਼ਾਨਾ ਨੇਮੀ ਤੇ ਪ੍ਰੇਮੀ ਸਤਿਗੁਰੂ ਜੀ ਦੀ ਪਾਵਨ ਬਾਰਗਾਹ ਵਿੱਚ ਆ ਕੇ ਸਹਿਬਾਂ ਨੂੰ ਨਮਸਕਾਰ ਕਰਦੇ ਨੇ, ਗੁਰੂ ਦੇ ਪਹਾਣੇ ਅੰਦਰ ਰਹਿੰਦੇ ਨੇ, ਗੁਰੂ ਦੇ ਹੁਕਮ ਅੰਦਰ ਰਹਿੰਦੇ ਨੇ, ਸ਼ਬਦ ਸੁਰਤ ਦਾ ਅਭਿਆਸ ਕਰਦੇ ਨੇ, ਸੰਗਤ ਦਾ ਅਦਬ ਸਤਿਕਾਰ ਕਰਦੇ ਨੇ, ਗੁਰੂ ਦੇ ਚਰਨ ਹਿਰਦੇ ਵਿੱਚ ਵਸੇ ਹੋਏ ਨੇ, ਔਰ ਉਹਨਾਂ ਦੀ

0: ਖਾਲਸਾ ਜੀ ਸ਼ਹੀਦੀ ਦਿਹਾੜਾ ਹੈ। ਜਿਸ ਵੇਲੇ ਸਾਵਣ ਦੀ ਪਹਿਲੀ ਹੁੰਦੀ ਹੈ ਭਾਵ ਸੰਗਰਾਂਦ ਹੁੰਦੀ ਹੈ, ਸਾਵਣ ਦੀ ਆਰੰਭਤਾ ਹੁੰਦੀ ਹੈ, ਉਸੇ ਹੀ ਦਿਨ ਸ੍ਰੀ ਮਾਨ ਸਤਿਕਾਰਯੋਗ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ। ਗੁਰੂ ਸਵਾਰੀ ਸੰਗਤ ਜੀ ਸਿੱਖੀ ਨੂੰ ਕੇਸਾਂ ਤੇ ਸਵਾਸਾਂ ਨਾਲ ਨਿਭਾਇਆ ਹੈ। ਅੰਮ੍ਰਿਤ ਵੇਲੇ ਦੀ ਕਥਾ ਅੰਦਰ ਬੇਨਤੀ ਕਰਦਾ ਸੀ, ਸਰੀਰ ਕਾਹਦੇ ਨਾਲ ਚੱਲਦਾ ਹੈ? ਸਵਾਸਾਂ ਨਾਲ ਹੀ ਚੱਲਦਾ ਹੈ ਨਾ, ਸਵਾਸਾਂ ਤੋਂ ਬਿਨਾਂ ਡੈਡ ਹੈ। ਸਵਾਸ ਖਤਮ ਹੋ ਗਿਆ ਤੇ ਕਹਿੰਦੇ ਜੀ ਡੈਡ ਹੋ ਗਿਆ, ਮਰ ਗਿਆ, ਮੌਤ ਹੋ ਗਈ ਹੈ। ਜਿੰਨਾ ਚਿਰ ਸਵਾਸ ਨੇ ਓਨਾ ਚਿਰ ਸਰੀਰ ਹੈ, ਸਵਾਸ ਚਲੇ ਗਏ ਤਾਂ ਮੌਤ ਹੈ। ਜਿੰਨਾ ਚਿਰ ਕੇਸ ਹੈ ਤੇ ਸਿੱਖੀ ਹੈ, ਅਗਰ ਕੇਸ ਨਹੀਂ ਤੇ ਸਿੱਖੀ ਨਹੀਂ ਹੈ। ਇਸ ਕਰਕੇ ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਦੇ ਬੋਲ ਜਿਹੜੇ ਨੇ ਉਹ ਟੱਲ ਨੇ। ਸਿੱਖੀ ਨੂੰ ਆਪਣੇ ਕੇਸਾਂ ਸਵਾਸਾਂ ਨਾਲ ਨਿਭਾਇਆ, ਭਾਵੇਂ ਨੇਕਾਂ ਯਤਨ ਹੋਏ ਨੇ। ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਰਤਨ ਸਿੰਘ ਜੀ ਭੰਗੂ ਜੀ ਨੇ ਬੜੇ ਸੋਹਣੇ ਬਚਨ ਲਿਖੇ ਨੇ। ਜਿਸ ਵੇਲੇ ਜ਼ਕਰੀਆ ਖਾਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੇ ਸਨਮੁਖ ਬੈਠ ਗਿਆ, ਕਹਿਣ ਲੱਗਾ ਤੂੰ 25 ਸਾਲਾਂ ਦਾ ਨੌਜਵਾਨ ਹੈ, ਮੁੱਛ ਦੇ ਫਟਹਿਰੇ ਨੇ, ਸੋਹਣਾ ਦਾੜਾ ਹੈ ਤੇਰੇ ਤੇ, ਮੈਂ ਤੇਰੇ ਤੇ ਬੜਾ ਮਿਹਰਬਾਨ ਹੋਇਆ, ਮੈਂ ਤੈਨੂੰ ਛੱਡ ਦਿਆਂਗਾ, ਤੇਰੀ ਜਾਨ ਬਖਸ਼ ਦਿਆਂਗਾ, ਪਰ ਇੱਕ ਗੱਲ ਜ਼ਰੂਰ ਹੈ, ਤੂੰ ਇਸਲਾਮ ਕਬੂਲ ਕਰ ਲਾ, ਸਿੱਖੀ ਸਰੂਪ ਨੂੰ ਤਿਆਗ ਦੇ। ਤਾਂ ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ, ਜ਼ਕਰੀਆ ਖਾਨ ਬਾਬ ਤੂੰ ਠੀਕ ਹੈ, ਮੇਰੇ ਤੇ ਮਿਹਰਬਾਨ ਹੈ, ਤਾਂ ਮੈਨੂੰ ਪਤਾ ਹੈ ਤੂੰ ਅੱਗੇ ਵੀ ਕਈ ਪਿਆਰੇ ਗੁਰਸਿੱਖਾਂ ਦਾ ਧਰਮ ਨੂੰ ਨਸ਼ਟ ਕਰਨ ਦਾ ਯਤਨ ਕੀਤਾ ਹੈ, ਪਰ ਉਹ ਸਿੱਖੀ ਜਿਹੜੇ ਨੇ ਕੇਸਾਂ ਸਵਾਸਾਂ ਨਾਲ ਨਿਭਾ ਗਏ ਨੇ, ਤੂੰ ਇੱਦਾਂ ਦਾ ਕੰਮ ਕਰ ਜਿਵੇਂ ਉਹਨਾਂ ਨੇ ਨਿਭਾਈ ਹੈ ਨਾ, ਤਿਵੇਂ ਮੈਨੂੰ ਵੀ ਜਾਚ ਦੱਸ, ਮੈਂ ਵੀ ਹੋਰ ਨਿਭਾ ਲਵਾਂ। ਜਿਸ ਵੇਲੇ ਭਾਈ ਤਾਰੂ ਸਿੰਘ ਜੀ ਨੇ ਇਹ ਗੱਲ ਕਹੀ ਹੈ, ਨਵਾਬ ਨੂੰ ਬੜਾ ਕ੍ਰੋਧ ਆਇਆ, ਬੜੇ ਕੌੜੇ ਬੋਲ ਬੋਲੇ ਨੇ, ਕਹਿਣ ਲੱਗਾ ਹੁਣ ਮੈਂ ਕੀ ਕਰਾਂਗਾ, ਜੁੱਤੀਆਂ ਦੇ ਨਾਲ ਤੇਰੇ ਵਾਲਾਂ ਨੂੰ ਮੈਂ ਦੂਰ ਕਰ ਦਿਆਂਗਾ, ਇੱਕ ਗੱਲ ਹੋਰ ਕਰਾਂਗਾ, ਮੈਂ ਨਾਈਆਂ ਨੂੰ ਜ਼ਰੂਰ ਇਹ ਗੱਲ ਕਵਾਂਗਾ, ਜਿਹੜੇ ਕਤਲ ਕਰਨ ਵਾਲੇ ਕੇਸ ਨੇ ਉਹਨਾਂ ਨੂੰ ਮੈਂ ਜ਼ਰੂਰ ਕਵਾਂਗਾ ਵੀ ਇਹਦੇ ਕੇਸ ਜਿਹੜੇ ਨੇ ਰਗੜ ਕੇ ਕੱਟਣੇ ਨੇ, ਜਿਹਨੂੰ ਕਹਿੰਦੇ ਮੁੰਨਣੇ, ਰਗੜ ਕੇ ਕੱਟਣੇ ਨੇ। ਜਿਸ ਵੇਲੇ ਭਾਈ ਗੁਰਦਾਸ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਇਹ ਗੱਲ ਕਹੀ, ਤਾਂ ਫਿਰ ਭਾਈ ਤਾਰੂ ਸਿੰਘ ਜੀ ਨੇ ਜਵਾਬ ਦਿੱਤਾ, ਜ਼ਕਰੀਆ ਖਾਂ ਧਿਆਨ ਦੇ ਕੇ ਸੁਣ, ਜਿਸ ਜੁੱਤੀਆਂ ਦੀ ਗੱਲ ਕਰਦਾ ਹੈ ਉਸ ਜੁੱਤੀ ਦੀ ਨੋਕ ਨਾਲ ਤਾਂ ਮੈਂ ਤੈਨੂੰ ਅੱਗੇ ਲਾ ਕੇ ਤੁਰਾਂਗਾ। ਇੱਕ ਗੱਲ ਪੱਕੀ ਹੈ, ਜਿਹੜੇ ਪੂਰੇ ਗੁਰੂ ਦੇ ਲੜ ਲੱਗੇ ਨੇ, ਪੂਰੇ ਗੁਰੂ ਦੇ ਪੂਰੇ ਸਿੱਖ ਨੇ ਨਾ, ਉਹਨਾਂ ਦੀ ਸਿੱਖੀ ਗੁਰੂ ਕੇਸਾਂ ਸਵਾਸਾਂ ਨਾਲ ਨਿਭਾ ਦਿੰਦਾ ਹੈ। ਰਤਨ ਸਿੰਘ ਜੀ ਲਿਖਦੇ ਨੇ, ਜੋ ਤੁਮ ਹੰਪ ਹੇ ਹੋ ਮਿਹਰਵਾਨ, ਜੋ ਤੁਮ ਹੰਪੇ ਹੋ ਮਿਹਰਵਾਨ, ਆਖ ਨ ਹਮਕੋ ਹੋ ਹੋ ਮੁਸਲਮਾਨ। ਜੇ ਤੂੰ ਮੇਰੇ ਤੇ ਕਹਿੰਦਾ ਵੀ ਦਇਆਵਾਨ ਹੋ ਗਿਆ, ਦਇਆਵਾਨ ਹੋ ਗਿਆ, ਆਖ ਨ ਹਮਕੋ ਹੋ ਹੋ ਮੁਸਲਮਾਨ, ਮੁਝ ਕੋ ਦਸ ਕਾਸ਼ ਐਸਾ ਰਹੋ, ਸਿੱਖੀ ਕੇਸੀ ਸੰਗ ਨਿਵਾਹੋ। ਮੈਨੂੰ ਕੋਈ ਇਹ ਰਾਹ ਦੱਸ, ਤੂੰ ਅੱਗੇ ਬੜੇ ਸਿੱਖਾਂ ਦੇ ਧਰਮ ਨੂੰ ਯਤਨ ਕੀਤਾ ਹੈ। ਸਤਿਕਾਰਯੋਗ ਭਾਈ ਸਾਹਿਬ ਭਾਈ ਮਹਿਤਾਬ ਸਿੰਘ ਜੀ ਨੂੰ ਚਰਖੜੀ ਤੇ ਚਾੜਿਆ ਸੀ, ਜਿਵੇਂ ਸ਼ੁਭੇਗ ਸਿੰਘ ਹੋਣਾ ਨੂੰ, ਤਾਂ ਬਾਅਦ ਦੀ ਗੱਲ ਹੈ, ਪਰ ਮਹਿਤਾਬ ਸਿੰਘ ਜੀ ਉਹ ਤੋਂ ਪਹਿਲਾਂ ਚਰਖੜੀ ਤੇ ਚੜ ਗਏ ਸਨ, ਸਿੱਖੀ ਤੋੜ ਨਿਭਾ ਗਏ ਨੇ। ਮੁਝ ਕੋ ਦਸ ਕਸ਼ ਐਸੋ ਰਾਹੋ, ਸਿੱਖੀ ਕੇਸੀ ਸੰਗ ਨਿਵਾਹੋ, ਤਬ ਨਵਾਬ ਕੋ ਗੁੱਸਾ ਬਹੁ ਆਇਆ, ਖੋਟਾ ਮੁਖ ਤੇ ਬਚਨ ਅਲਾਇਆ, ਜੂਤਣ ਸੰਗ ਕਰੋ ਬਾਰ ਦੂਰ, ਨਾਈਣ ਕਹਿਓ ਕੇਸ ਕੱਟਿਓ ਜ਼ਰੂਰ। ਇਹ ਬੋਲ ਜ਼ਕਰੀਆ ਖਾਂ ਕਹਿਣ ਲੱਗਾ, ਕਹਿੰਦਾ ਮੈਂ ਜ਼ਰੂਰ ਕਵਾਂਗਾ, ਤੇਰੇ ਕੇਸ ਕਤਲ ਕਰ ਦਿੱਤੇ ਜਾਣਗੇ। ਤਬ ਤਾਰੂ ਸਿੰਘ ਕਹਿਓ ਇਹ ਜੂਤਣ ਤੁਮਰੇ ਪੈ। ਤਦੋਂ ਭਾਈ ਤਾਰੂ ਸਿੰਘ ਨੇ ਬਚਨ ਕਿਹਾ, ਜੁੱਤੇ ਤਾਂ ਤੇਰੇ ਪੈਣਗੇ, ਤੂੰ ਜੁੱਤੀਆਂ ਦੀ ਗੱਲ ਕਰਦਾ। ਜੋ ਸਤਿਗੁਰ ਸਿੱਖ, ਜੋ ਸਤਿਗੁਰ ਪੂਰੇ ਸਿੱਖ, ਕੇਸੀ ਸੰਗ ਨਿਵਾਹੇ। ਮੇਰੇ ਸਤਿਗੁਰੂ ਮਹਾਰਾਜ ਉਹਨਾਂ ਦੀ ਸਿੱਖੀ ਜਿਹੜੀ ਹੈ ਉਹ ਕੇਸਾਂ ਸਵਾਸਾਂ ਦੇ ਨਾਲ ਨਿਭਾ ਦਿੰਦੇ ਨੇ। ਫਿਰ ਲਾਲਚ ਦੇਣ ਦੀ ਗੱਲ ਕੀਤੀ ਹੈ, ਕਹਿਣ ਲੱਗਾ ਤੈਨੂੰ ਨਵਾਬੀਆਂ ਦਿੱਤੀਆਂ ਜਾਣਗੀਆਂ, ਬੇਗਮਾਂ ਨਾਲ ਨਿਕਾਹ ਕੀਤੇ ਜਾਣਗੇ, ਬੜੇ ਬੜੇ ਵੱਡੇ ਲਾਲਚ ਦਿੱਤੇ ਨੇ। ਉਸ ਵੇਲੇ ਭਾਈ ਤਾਰੂ ਸਿੰਘ ਜੀ ਨੇ ਗੁਰੂ ਖਾਲਸਾ ਜੀ ਜਕਰੀਏ ਖਾਂ ਦੀਆਂ ਇਹਨਾਂ ਲਾਲਚਮਈਆਂ ਗੱਲਾਂ ਨੂੰ ਜੁੱਤੀ ਦੇ ਨਾਲ ਠੁਕਰਾਇਆ, ਜਿਵੇਂ ਕਿ ਛੋਟੇ ਸਾਹਿਬਜ਼ਾਦਿਆਂ ਨੇ ਵਜੀਦ ਖਾਂ ਨੂੰ ਸਰਹੰਦ ਵਿਖੇ ਸੂਬੇ ਨੂੰ ਜੁੱਤੀ ਦੀ ਨੋਕ ਨਾਲ ਠੁਕਰਾਇਆ ਸੀ। ਇਹੋ ਗੱਲ ਕਹੀ ਸੀ ਨਾ, ਸੱਚ ਕੋ ਮਿਟਾਓਗੇ ਤੇ ਮਿਟੋਗੇ ਜਹਾਨ ਸੇ। ਜਿਹੜਾ ਸੱਚ ਨੂੰ ਮਿਟਾਉਣ ਦਾ ਯਤਨ ਕਰਦਾ ਉਹ ਜਹਾਨ ਚੋਂ ਹੀ ਉਹਦਾ ਮਲੀਆ ਮੇਟ ਹੋ ਜਾਂਦਾ ਹੈ। ਸੱਚ ਕੋ ਮਿਟਾਓਗੇ ਤੇ ਮਿਟੋਗੇ ਜਹਾਨ ਸੇ, ਡਰਤਾ ਨਹੀਂ ਅਕਾਲ ਸ਼ੈਣ ਸ਼ਾਹ ਕੀ ਸ਼ਾਨ ਸੇ। ਉਪਦੇਸ਼ ਆਪਣਾ ਸੁਣ ਲਓ ਜਰਾ ਦਿਲ ਕੇ ਕਾਨ ਸੇ, ਹਮ ਕਹਿ ਰਹੇ ਤੁਮਕੋ ਖੁਦਾ ਕੀ ਜਵਾਨ ਸੇ। ਅਸੀਂ ਤੈਨੂੰ ਖੁਦਾ ਦੀ ਜਵਾਨ ਦੇ ਨਾਲ ਕਹਿ ਰਹੇ ਹਾਂ, ਸੱਚ ਕਦੇ ਮਿਟਦਾ ਨਹੀਂ ਹੈ। ਤੇ ਅੰਤਲੇ ਬੋਲ ਭਾਈ ਤਾਰੂ ਸਿੰਘ ਜੀ ਨੇ ਕਹੇ ਸੀ, ਤੂੰ ਧਰਮ ਤਿਆਗਣ ਦੀ ਗੱਲ ਕਰਦਾ ਹੈ ਨਾ, ਮੇਰਾ ਤਾਂ ਸਰੀਰ ਹੀ ਧਰਮ ਬਣ ਗਿਆ ਹੈ, ਮੇਰੇ ਤੇ ਸਰੀਰ ਦੀ ਇੱਕ ਇੱਕ ਬੂੰਦ ਧਰਮ ਬਣ ਗਈ ਹੈ। ਕਹਿ ਲੱਗੇ, ਧਰਮ ਕੇ ਹੇਤ ਸਰੀਰ ਮੇਰਾ, ਪ੍ਰਣ ਪਾਲ ਕੇ ਖਾ ਕੇ ਸਾਥ ਮਿਲੇਗਾ, ਮੈਂ ਪ੍ਰਣ ਪਾਲ ਜਾਵਾਂਗਾ, ਇਹ ਖਾਕ ਵਿੱਚ ਮਿਲਣ ਵਾਲਾ ਹੈ, ਪਰ ਮੇਰਾ ਧਰਮ ਅਡੋਲ ਰਹੇਗਾ, ਡੋਲੇਗਾ ਨਹੀਂ। ਧਰਮ ਕੇ ਹੇਤ ਸਰੀਰ ਮੇਰਾ, ਪ੍ਰਣ ਪਾਲ ਕੇ ਖਾ ਕੇ ਸਾਥ ਮਿਲੇਗਾ, ਧਰਮ ਪਹਿ ਚੇਤ ਅਡੋਲ ਖੜਾ। ਵਾਹਿਗੁਰੂ ਜੀ, ਬ੍ਰਹਿਮੰਡ ਹਿਲੇ ਪਰ ਜੇ ਨਾ ਹਿਲੇਗਾ। ਕਹਿਣ ਲੱਗੇ, ਬ੍ਰਹਿਮੰਡ ਹਿਲ ਸਕਦਾ ਜੇ ਯਾਰ, ਪਰ ਮੇਰਾ ਧਰਮ ਨਹੀਂ ਹਿਲ ਸਕਦਾ। ਇਹਦੇ ਚਾਰ ਕੌਡੀਆਂ ਬਦਲੇ ਕੇਸ ਕਤਲ ਕਰਾ ਦਿੰਦੇ ਆ, ਮਾਫ ਕਰਿਓ ਜੇ ਮੈਨੂੰ। ਧਰਮ ਹਿਲੇ, ਧਰਮ ਨਹੀਂ ਹਿਲੇਗਾ, ਬ੍ਰਹਿਮੰਡ ਹਿਲੇ ਪਰ ਜੇ ਨਾ ਹਿਲੇਗਾ। ਸੁਣੋ ਨਵਾਬ, ਸਾਜੋ ਸਮਾਜ ਬੇਭੂਤੀ ਕੋ ਰਾਜ, ਕੁੰਬੇਰ ਭੰਡਾਰ ਕੋ ਦੁਆਰ ਖੁੱਲੇਗਾ। ਕੁੰਬੇਰ ਨੂੰ ਭੰਡਾਰਿਆਂ ਦਾ ਖਜ਼ਾਨਚੀ ਮੰਨਿਆ, ਕੁਬੇਰ ਭੰਡਾਰ ਕੋ ਦੁਆਰ ਖੁੱਲੇਗਾ। ਪਰ ਏਤੀ ਸਮੱਗਰੀ ਦੇਖ ਕਦਾਪ ਨਾ, ਤਾਰੂ ਮਿਰਦੰਗ ਕੋ ਚਿੱਤ ਡੋਲੇਗਾ। ਮੈਂ ਕਲਗੀਆਂ ਵਾਲੇ ਦਾ ਸ਼ੇਰ ਆ, ਆ ਸਮੱਗਰੀ ਵੇਖ ਕੇ ਝੂਠੀ ਲਾਲਚ ਵਾਲੇ ਵੇਖ ਕੇ ਮੈਂ ਡੋਲਣ ਵਾਲਾ ਨਹੀਂ ਹੈ। ਤੁਹਾਨੂੰ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਦਾ ਖੋਪਰਾ ਤਾਂ ਲੈ ਗਿਆ ਹੈ, ਪਰ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਹੈ। ਜਿਹੜੇ ਕੇਸ ਕਤਲ ਕਰਾਉਣ ਵਾਲੇ ਭਾਈ ਨੇ, ਮੇਰੀਆਂ ਭੈਣਾਂ ਨੇ ਜਾਂ ਵੀਰ ਨੇ, ਜਦੋਂ ਗੁਰਦੁਆਰੇ ਜਾਂਦੇ ਹੋ, ਤਕਰੀਬਨ ਹਰ ਗੁਰਦੁਆਰਾ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਸਰੂਪ ਲੱਗਾ ਹੁੰਦਾ ਜੇ, ਜਦੋਂ ਸਾਹਮਣੇ ਪ੍ਰਸ਼ਾਦਾ ਛਕਦੇ ਹੋ ਜਾਂ ਕਿਤੇ ਸਰੂਪ ਵਹਿੰਦੇ ਹੋ, ਸੁਰਤ ਵਿੱਚ ਰੱਖਿਆ ਕਰੋ, ਖੂਨ ਸੱਜਿਓਂ ਚੋਰਿਆ ਜੇ, ਖੱਬਿਓਂ ਚੋਰਿਆ ਜੇ, ਅੱਖਾਂ ਵੱਲੋਂ ਚੋਰਿਆ ਜੇ, ਪੁਰਪੜੀਆਂ ਵੱਲੋਂ ਚੋਰਿਆ ਜੇ, ਕੇਸ ਸਵਾਸੀ ਨਿਭਾਏ ਨੇ ਤੇ ਮੁੱਖ ਤੋਂ ਆਖਿਆ ਸਤਨਾਮ ਸ਼੍ਰੀ
1: ਵਾਹਿਗੁਰੂ,
0: ਉਹਨੂੰ ਵੇਖ ਕੇ ਤੇ ਫਿਰ ਕਤਲ ਕਰਾਇਆ ਕਰੋ। ਸਾਵਣ ਦਾ ਮਹੀਨਾ ਅੱਜ ਆਰੰਭ ਹੋਇਆ, ਸਾਵਣ ਦੀ ਪਹਿਲੀ ਨੂੰ ਹੀ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਹੈ। ਗੁਰੂ ਸਵਾਰੀ ਸੰਗਤ ਜੀ, ਸਤਿਗੁਰੂ ਜੀ ਦੇ ਅੰਮ੍ਰਿਤ ਬਾਚਾ ਨੇ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਸਾਵਣ ਦੇ ਮਹੀਨੇ ਦੁਆਰੇ ਸਾਹਿਬ ਕਿਰਪਾ ਕਰ ਦਿਓ, ਜੀਵ ਰੂਪ ਇਸਤਰੀ ਸਹਿਤ ਰਸਾਂ ਦੇ ਹੋ ਗਈ ਹੈ, ਜਿਹਨੂੰ ਮੇਰੇ ਵਾਹਿਗੁਰੂ ਜੀ ਦਾ ਸ਼ਬਦ ਦਾ ਰਸ ਆ ਗਿਆ। ਚਰਨ ਕਮਲ ਸਿਉ ਪਿਆਰ, ਗੁਰੂ ਦੇ ਚਰਨ ਕਮਲਾਂ ਨਾਲ ਪਿਆਰ ਹੈ, ਕਿਉਂਕਿ ਗੁਰੂ ਦੇ ਚਰਨ ਕਮਲਾਂ ਤੋਂ ਵੱਧ ਕੇ ਕੁਝ ਵੀ ਨਹੀਂ ਹੈ, ਕੁਝ ਵੀ ਨਹੀਂ ਹੈ। ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਿੱਤ ਬੜਾ ਸੋਹਣਾ ਲਿਖਿਆ ਹੈ, ਕਹਿੰਦੇ ਸੁਰ ਸਤੀ ਜਮਣਾ ਗੋਦਾਵਰੀ, ਗਾਇਆ ਪ੍ਰਾਗ ਸੇਤ ਕੋ ਰਖੇਤ ਮਾਨ ਸਾਰ ਹੈ, ਕਾਂਸੀ ਕਾਤੀ ਦਵਾਰਾਵਤੀ, ਮਾਇਆ ਮਥੁਰਾ ਜੁਧਿਆ ਗੋਮਤੀ, ਅਵੰਤ ਕਾ ਕੇਦਾਰ ਹਿੰਮਤ ਹਰ ਹੈ, ਨਰਮਦਾ ਬਿਬਤ ਬਨ ਦੇਵ ਥਲ, ਕਵਲਾਸ ਨੀਲ ਮੰਦਰ ਚਲ ਸੁਮੇਰ ਗਿਰਵਰ ਹੈ, ਤੀਰਥ ਅਰਥ ਸੰਤੋਖ ਦਇਆ ਧਰਮ, ਸ੍ਰੀ ਗੁਰ ਚਰਨ ਰਜ, ਸ੍ਰੀ ਗੁਰ ਚਰਨ ਰਜ ਸਗਲ ਨਹਿ। ਕਹਿੰਦੇ ਸਤਿਗੁਰੂ ਮਹਾਰਾਜ ਦੇ ਚਰਨ ਕਮਲਾਂ ਦੀ ਧੂੜ ਵਰਗੇ ਵੀ ਤੀਰਥ ਨਹੀਂ ਹੈ, ਸਤਿਕਾਰ ਯੋਗ ਹੈ, ਪਰ ਧੰਨ ਮੇਰੇ ਸਤਿਗੁਰੂ ਜੀ ਦੇ ਚਰਨ ਨੇ। ਚਰਨ ਕਮਲ ਸਿਉ ਪਿਆਰ, ਮਨ ਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ। ਸੌਖਾ ਬੋਲ ਕਹਿ ਦਿਓ ਜੀ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾ ਸਭ ਗਵਾਏ, ਬਸ ਇੱਕ ਨਾਮ ਦਾ ਹੀ ਆਸਰਾ ਹੈ। ਨੱਚ ਦੁਰਲੱਭੰਗ ਧਨੰਗ ਰੂਪੰਗ, ਨੱਚ ਦੁਰਲੱਭੰਗ ਸਵਰਗ ਰਾਜਨ ਹੈ, ਨੱਚ ਦੁਰਲੱਭੰਗ ਭੋਜਨੰਗ ਬਿੰਜਨੰਗ, ਨੱਚ ਦੁਰਲੱਭੰਗ ਸਵਾਸ਼ ਅੰਬਰ ਹੈ, ਨੱਚ ਦੁਰਲੱਭੰਗ ਸੁੱਤ ਮਿੱਤਰ ਭਰਾਤ ਬਾਂਧਵ, ਨੱਚ ਦੁਰਲੱਭੰਗ ਬਣਤਾ ਬਿਲਾਸ ਹੈ, ਨੱਚ ਦੁਰਲੱਭੰਗ ਵਿਦਿਆ ਪ੍ਰਬੀਨੰਗ, ਨੱਚ ਦੁਰਲੱਭੰਗ ਚਤੁਰ ਚੰਚਲ ਹੈ, ਦੁਰਲੱਭੰਗ ਏਕ ਭਗਵਾਨ ਨਾਮ ਹੈ, ਨਾਨਕ ਲੱਭਦਿਅੰਗ ਸਾਧ ਸੰਗ ਕਿਰਪਾ ਪ੍ਰਭੰਗ, ਇੱਕੋ ਨਾਮ ਆਧਾਰ। ਵਿਖਿਆ ਰੰਗ ਕੁੜਾਵਿਆ ਦੱਸਣ ਸਭੇ ਛਾਰ ਛਾਰ ਕੇ ਰੂਪ ਨੇ ਜਿਵੇਂ ਕੁਸੁੰਬੇ ਦਾ ਰੰਗ ਜਦੋਂ ਫੁੱਲ ਖਿੜਦਾ ਬੜਾ ਸੋਹਣਾ ਲੱਗਦਾ ਹੈ ਬੜਾ ਸੋਹਣਾ ਲੱਗਦਾ ਸੁਪਨ ਵਾਲਾ ਹੈ ਪਰ ਜਿਸ ਵੇਲੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਖਤਮ ਹੋ ਜਾਂਦਾ ਹੈ ਕਹਿੰਦੇ ਤੇਵੇਂ ਪਦਾਰਥਾਂ ਦੇ ਜਿਹੜੇ ਸੁੱਖ ਨੇ ਬੜੇ ਮਿੱਠੇ ਜਿਹੇ ਲੱਗਦੇ ਸੋਹਣੇ ਲੱਗਦੇ ਨੇ ਪਰ ਛਿਣ ਵਿੱਚ ਖਤਮ ਹੋ ਜਾਣ ਵਾਲੇ ਨੇ ਵਿਕਾਰਾਂ ਦੇ ਬੜੇ ਸੋਹਣੇ ਲੱਗਦੇ ਨੇ ਛਿਣ ਮਾਤਰ ਵਿੱਚ ਖਤਮ ਹੋ ਜਾਂਦੇ ਨੇ ਝੂਠੇ ਨੇ ਪਾਤਸ਼ਾਹ ਜੀ ਕਹਿੰਦੇ ਸੱਚ ਨਹੀਂ ਹੈ ਸੱਚ ਕੇਵਲ ਗੁਰੂ ਦਾ ਨਾਮ ਹੈ ਵਿਖਿਆ ਰੰਗ ਕੁੜਾਵਿਆ ਦੱਸਣ ਸਭੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਰ ਨਾਮ ਅੰਮ੍ਰਿਤ ਦੀ ਬੂੰਦ ਸੋਭਨੀਕ ਹੈ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵਾ ਭਾਈ ਜਿਸ ਸਿਮਰਤ ਸੁਖ ਪਾਈ ਹੈ ਸਭ ਤਿੱਖਾ ਬੁਝਾਈ ਅੰਮ੍ਰਿਤ ਬੂੰਦ ਮਿਲਦੀ ਕਿੱਥੋਂ ਹੈ ਗੁਰੂ ਦੀ ਸੰਗਤ ਵਿੱਚੋਂ ਮਿਲਦੀ ਹੈ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਰ ਵਨ ਤਿੰਨ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ।

0: ਹੋ ਸਾਰੇ ਹੀ ਵੱਡੇ ਕਰਮਾਂ ਵਾਲੇ ਹੋ, ਭਾਗਾਂ ਵਾਲੇ ਹੋ, ਤਾਂ ਹੀ ਤਾਂ ਗੁਰੂ ਨੂੰ ਮਿਲੇ ਹੋ ਨਾ। ਕਰਮਾਂ ਵਾਲੇ ਹੋ, ਭਾਗਾਂ ਵਾਲੇ ਹੋ, ਗੁਰੂ ਦੀ ਗੋਦ ਵਿੱਚ ਬੈਠੇ ਹੋ, ਗੋਦ ਵਿੱਚ ਬੈਠ ਕੇ ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ, ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ। ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ, ਜਿਨ ਗੁਰ ਕਾ ਪਹਾਣਾ ਮੰਨਿਆ ਤਿਨ ਕੁਮ ਕੁਮ ਜਾਏ, ਜਿਨ ਗੁਰ ਕੀ ਕੀਤੀ ਚਾਕਰੀ ਤਿਨ ਕੋ ਸਦਵਾਰੀ। ਬਲਹਾਰ ਜਾਈਏ ਵੱਡਿਆਂ ਭਾਗਾਂ ਵਾਲੇ, ਕਰਮ ਮਿਲਾਵਣ ਹਾਰ, ਜਿਨੀ ਸਖੀਏ ਪ੍ਰਾ ਪਾਇਆ ਹੋ ਤਿਨ ਕਹਿ ਸਦ ਬਲਹਾਰ, ਨਾਨਕ ਹਰ ਜੀ ਮਾਇਆ ਕਰ ਸਬਦ ਸੁਵਾਰਨ ਹਾਰ, ਸਾਵਣ ਤਨਾ ਸੁਹਾਗਣੀ ਜਿਨ ਰਾਮ ਨਾਮ ਔਰ ਔਰ ਊੜਾ ਰਾਰਾ ਔਰ ਔਰ ਹਿਰਦਾ, ਜਿਹਦੇ ਹਿਰਦੇ ਵਿੱਚ ਸਤਨਾਮ ਸ਼੍ਰੀ
1: ਵਾਹਿਗੁਰੂ,
0: ਉਹ ਸੁਹਾਗਣੀ ਹੈ, ਉਹ ਜੀਵ ਰੂਪ ਇਸਤਰੀ ਸੁਹਾਗਵੰਤੀ ਬਣ ਗਈ ਹੈ, ਜਿਹਦੇ ਔਰ ਕੇ ਹਿਰਦੇ ਵਿੱਚ ਮੇਰੇ ਗੁਰੂ ਦਾ ਨਾਮ ਆ ਗਿਆ। ਉਹਦੇ ਵਾਸਤੇ ਬੋਲਨੇ ਸਾ ਗੁਣਵੰਤੀ ਸਾ ਵੱਡ ਭਾਗਣ, ਪੁੱਤਰਵੰਤੀ ਸੀਲਵੰਤ ਸੁਹਾਗਣ, ਰੂਪਵੰਤ ਸਾ ਸੁਗੜ ਬਚੱਖਣ, ਜੋ ਤਨ ਕੰਤ ਪਿਆਰੀ ਜੀਓ, ਅਚਾਰਵੰਤ ਸਾਈ ਪਰ ਧਨੇ, ਸਭ ਸਿੰਗਾਰ ਬਣੇ ਤਿਸ ਗਿਆਨੇ, ਸਾ ਕੁਲਵੰਤੀ ਸਾ ਸਬਰਾਈ, ਜੋ ਪਿਰ ਕੈ ਰੰਗ ਸਵਾਰੀ ਜੀਓ, ਮਹਿਮਾ ਤਿਸ ਕੀ ਕਹਿਣ ਨਾ ਜਾਏ, ਜੋ ਪਿਰ ਮੇਲ ਲਈ ਅੰਗ
1: ਲਾਏ,
0: ਖੇਰ ਸੁਹਾਗ ਅਗਮ ਗੋਚਰ, ਜਣ ਨਾਨਕ ਪ੍ਰੇਮ ਸਧਾਰੀ ਜੀਓ। ਗੁਰੂ ਸਵਾਰੀ ਸੰਗਤ ਜੀ, ਅੱਜ ਦੋ ਦਿਹਾੜੇ ਨੇ, ਸਾਵਣ ਦਾ ਮਹੀਨਾ ਆਰੰਭਤਾ ਹੋਇਆ, ਅਖਰੀ ਅਰਥ ਕਰਨ ਦਾ ਯਤਨ ਕੀਤਾ ਹੈ, ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਦੀਆਂ ਕੁਝ ਬਾਤਾਂ ਪਾਉਣ ਦਾ ਯਤਨ ਕੀਤਾ ਗੁਰੂ ਸਵਾਰੀ ਸੰਗਤ ਜੀ। ਇਸ ਕਰਕੇ ਉਹ ਸਿੱਖ ਮਹਾਨ ਨੇ ਜਿਹੜੇ ਸਿੱਖੀ ਤੋੜ ਨਿਭਾ ਜਾਂਦੇ ਨੇ। ਗੁਰੂ ਰਹਿਮਤ ਕਰੇ ਸਾਨੂੰ ਸਾਰਿਆਂ ਨੂੰ, ਮੇਰਾ ਗਰੀਬ ਨਿਵਾਸ ਸੱਚਾ ਪਾਤਸ਼ਾਹ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨ। ਆਓ ਲੜੀਵਾਰ ਸ਼ਬਦ ਨਾਲ ਸਾਂਝ ਕਰੀਏ, ਮੇਰੇ ਗਰੀਬ ਨਿਵਾਸ ਸਤਿਗੁਰੂ ਜੀ ਕਿਰਪਾ ਕਰਦੇ ਨੇ, ਸ਼ਬਦ ਵਿਚਾਰ ਅਧੀਨ ਹੈ, ਮੇਰੇ ਸਤਿਗੁਰੂ ਜੀ ਜਿਵੇਂ ਉਪਦੇਸ਼ ਬਖਸ਼ਿਸ਼ ਕਰਦੇ ਨੇ, ਸਾਂਝ ਪਾਵਾਂਗੇ। ਆਪ ਮਾਈ ਭਾਈ ਜੁੜ ਬੈਠੇ ਹੋ ਜੀ ਪਿਆਰ ਵਿੱਚ।

0: ਬਾਜ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਾਣਿਆ ਵਾਹ ਗਰੀਬ ਨਿਵਾਜ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਅਪਾਰ ਕਿਰਪਾ ਕਰਦੇ ਨੇ।
1: ਗੁਰ ਕਾ ਕਹਿਆ ਜੇ ਕਰੇ ਸੁਖੇ ਹੋ ਸੁਖ ਸਾਰ,
0: ਵੀ ਜਿਹੜਾ ਗੁਰੂ ਦੇ ਕਹੇ ਦੇ ਹੁਕਮ ਨੂੰ ਮੰਨ ਲੈਂਦਾ ਉਹੀ ਕਰਦਾ ਜੋ ਗੁਰੂ ਕਹਿ ਰਿਹਾ, ਜੋ ਗੁਰੂ ਕਹਿ ਰਿਹਾ ਸਿੱਖ ਉਹ ਕਰਦਾ ਹੈ ਤਾਂ ਮਹਾਰਾਜ ਕਹਿੰਦੇ ਜੀਵਨ ਸੁਖੀ ਭਰਿਆ ਹੈ। ਜੋ ਗੁਰੂ ਕਹਿ ਰਿਹਾ ਹੈ ਉਹ ਕਰਦਾ ਤਾਂ ਜੀਵਨ ਸੁੱਖਾਂ ਵਾਲਾ ਬਤੀਤ ਹੋਵੇਗਾ। ਤਾਂ ਗੁਰੂ ਕੀ ਕਹਿੰਦਾ ਹੈ, ਗੁਰੂ ਕੀ ਕਹਿੰਦਾ, ਇੱਥੇ ਸਵਾਲ ਪੈਦਾ ਹੁੰਦਾ ਹੈ। ਤਾਂ ਸੋਢੀ ਸੁਲਤਾਨ ਮਹਾਰਾਜ ਕਹਿੰਦੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਇਹ ਗੁਰੂ ਕਹਿ ਰਿਹਾ ਹੈ ਸੋ ਭਲ ਕੇ ਉੱਠ। ਇਹ ਗੁਰੂ ਕਹਿ ਰਿਹਾ, ਕੋਈ ਬੰਦਾ ਨਹੀਂ ਕਹਿ ਰਿਹਾ, ਗੁਰ ਕਹਿਆ ਜੋ ਗੁਰੂ ਕਹਿ ਰਿਹਾ ਹੈ ਸੋ ਉੱਠਦਿਆਂ ਸਾਰ ਉਹਦੀ ਰਸਨਾ ਤੇ ਹੋਵੇ ਸਤਨਾਮ ਸ਼੍ਰੀ
2: ਵਾਹਿਗੁਰੂ।
0: ਸਾਡਾ ਤੇ ਉੱਠਦਿਆਂ ਸਾਰ ਫੋਨ ਨੂੰ ਹੱਥ ਹੀ ਪੈਂਦਾ, ਜੇ ਹੋਰ ਪਾਸੇ ਹੱਥ ਜਾਂਦਾ ਹੀ ਕੋਈ ਨਹੀਂ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ, ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਕਰਦਾ ਪਾਣੀ ਨਾਲ ਇਸ਼ਨਾਨ ਹੈ ਪਰ ਜਦੋਂ ਬਾਣੀ ਪੜਦਾ ਉਹ ਪਾਣੀ ਵੀ ਅੰਮ੍ਰਿਤ ਬਣ ਜਾਂਦਾ ਹੈ। ਬਾਣੀ ਦੀ ਵੱਡੀ ਮਹਾਨਤਾ ਆਈ ਹੈ। ਸਿੱਖ ਜਿਹੜਾ ਇਸ਼ਨਾਨ ਕਰਦਾ ਸੁਰਤ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਲੈ ਜਾਂਦਾ ਹੈ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਗੁਰੂ ਕਹਿ ਰਿਹਾ ਹੈ ਬਹਿੰਦਿਆਂ ਉੱਠਦਿਆਂ, ਇਹ ਗੁਰੂ ਕਹਿ ਰਿਹਾ ਨਾ, ਬੈਠ ਰਿਹਾ ਹੈ ਉੱਠ ਰਿਹਾ ਹੈ, ਗੁਰੂ ਗੁਰੂ ਦੇ ਜਾਪ ਨੂੰ ਜਪ ਤੇ ਜਿਹੜੇ ਗੁਰੂ ਦੇ ਕਹੇ ਹੋਏ ਨੂੰ ਮੰਨਦੇ ਨੇ, ਮਹਾਰਾਜ ਕਹਿੰਦੇ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਗੁਰੂ ਸਵਾਰੀ ਸੰਗਤ ਜੀ ਨਾਨਕ ਪ੍ਰਕਾਸ਼ ਵਿੱਚ ਇੱਕ ਛੋਟਾ ਜਿਹਾ ਬਚਨ ਆਉਂਦਾ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਭਾਈ ਬਾਲਾ ਮਰਦਾਨਾ ਜੀ ਦੇ ਨਾਲ ਕਲਯੁਗੀ ਜੀਵਾਂ ਨੂੰ ਤਾਰਿਆ ਹੈ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਇੱਕ ਗਹਿਰਾ ਸਮੁੰਦਰ ਆ ਗਿਆ। ਤਾਂ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ, ਭਾਈ ਬਾਲਿਆ ਮਰਦਾਨਿਆ, ਇਹ ਜਿਹੜਾ ਗਹਿਰਾ ਸਮੁੰਦਰ ਹੈ ਭਾਈ ਇਹਨੂੰ ਪਾਰ ਕਰਨਾ, ਗਰੀਬ ਨਿਵਾਜ ਕੋਈ ਬੇੜਾ ਆਉਣ ਦਿਓ ਫਿਰ ਪਾਰ ਕਰਾਂਗੇ, ਕੋਈ ਜਹਾਜ਼ ਬੇੜੇ ਤੇ ਚੜ ਕੇ। ਸਤਿਗੁਰੂ ਮਹਾਰਾਜ ਕਹਿਣ ਲੱਗੇ ਭੀ ਨਾਮ ਦਾ ਜਹਾਜ਼ ਸਾਰਿਆਂ ਤੋਂ ਵੱਡਾ ਹੈ, ਅਸੀਂ ਅੱਗੇ ਅੱਗੇ ਵਾਹਿਗੁਰੂ ਵਾਹਿਗੁਰੂ ਜਪਦੇ ਆਉਣੇ ਆ, ਤੁਸੀਂ ਦੋਨੋਂ ਜਾਣੇ ਮਗਰੋਂ। ਸਤਿਗੁਰੂ ਮਹਾਰਾਜ ਕਹਿਣ ਲੱਗੇ ਅਸੀਂ ਸੋਹੰਗ ਸੋਹੰਗ ਦਾ ਜਾਪ ਕਰਦੇ ਆ ਜਾਵਾਂਗੇ ਅੱਗੇ ਅੱਗੇ, ਤੁਸੀਂ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦੇ ਕਰਦੇ ਪਿੱਛੇ ਤੁਰੇ ਆਇਓ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਅਸੀਂ ਜਦੋਂ ਜਲ ਚ ਪ੍ਰਵੇਸ਼ ਕਰਾਂਗੇ ਸੋਹੰਗ ਸੋਹੰਗ ਦਾ ਜਾਪ ਆਰੰਭ ਕਰਾਂਗੇ, ਤੇ ਤੁਸੀਂ ਕੀ ਕਰਿਓ, ਉਸ ਵੇਲੇ ਤੁਸੀਂ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦੇ ਆਇਓ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਜਦੋਂ ਬਿਆਸਾ ਦਰਿਆ ਚੋਂ ਲੰਘੇ ਸੀ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਏ ਨਾ ਸਾਕੇ ਜਾਲੇ, ਪਾਰ ਕਰ ਗਏ ਸੀ ਭਾਈ ਪਾਰੋ ਜੀ, ਪਾਰ ਕਰ ਗਏ ਸੀ ਘੋੜੇ ਤੇ ਸਵਾਰ ਹੋ ਕੇ। ਗੁਰੂ ਦੀ ਬਾਣੀ ਨੂੰ ਪੜ੍ਹਦਿਆਂ ਪੜ੍ਹਦਿਆਂ ਹਾਕਮ ਹੈਰਾਨ ਹੋਇਆ ਸੀ ਵੀ ਇਹਨਾਂ ਨੂੰ ਬੇੜਿਆਂ ਦੀ ਪਰਵਾਹ ਨਹੀਂ ਹੈ, ਇਹ ਤੇ ਛੋਟੀਆਂ ਜਿਹੀਆਂ ਨਦੀਆਂ ਨੇ, ਗੁਰੂ ਤੇ ਸੰਸਾਰ ਸਮੁੰਦਰ ਤੋਂ ਉਤਾਰਨ ਸਮਰੱਥ ਹੈ। ਗਰੀਬ ਨਿਵਾਜ ਗੁਰੂ ਨਾਨਕ ਮਹਾਰਾਜ ਸੋਹੰਗ ਦਾ ਜਾਪ ਕਰਦੇ ਤੁਰੇ ਜਾਂਦੇ ਨੇ। ਭਾਈ ਬਾਲਾ ਮਰਦਾਨਾ ਜੀ ਪਿੱਛੇ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦੇ ਨੇ। ਗੁਰ ਕਹਿਆ ਗੁਰੂ ਦੇ ਕਹਿਣੇ ਵਿੱਚ ਸੁੱਖ ਹੈ ਨਾ, ਤੇ ਜਿਸ ਵੇਲੇ ਅੱਧ ਚ ਗਏ ਨਾ ਤੇ ਭਾਈ ਮਰਦਾਨਾ ਜੀ ਦੇ ਅੰਦਰ ਇੱਕ ਸ਼ੰਕਾ ਜਿਹਾ ਪੈਦਾ ਹੋ ਗਿਆ ਵੀ ਗੁਰੂ ਆਪ ਤੇ ਸੋਹੰਗ ਸੋਹੰਗ ਦਾ ਜਾਪ ਕਰਦਾ ਜੇ ਤੇ ਸਾਨੂੰ ਗੁਰੂ ਨੇ ਵਾਹਿਗੁਰੂ ਵਾਹਿਗੁਰੂ ਵੱਲੇ ਤੋਰ ਦਿੱਤਾ, ਤੇ ਉਸ ਵੇਲੇ ਭਾਈ ਮਰਦਾਨਾ ਜੀ ਨੇ ਵਾਹਿਗੁਰੂ ਜੀ ਦਾ ਜਾਪ ਛੱਡ ਕੇ ਤਾਂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਰਾਬਰੀ ਕਰਦਿਆਂ ਸੋਹੰਗ ਦਾ ਜਾਪ ਸ਼ੁਰੂ ਕੀਤਾ। ਅਜੇ ਦੋ ਚਾਰ ਪੰਜ ਵਾਰੀ ਆਖਿਆ ਪਾਣੀ ਨੇ ਮਾਰੀ ਛੱਲ ਤਾਂ ਭਾਈ ਮਰਦਾਨਾ ਜੀ ਰੁੜਦੇ ਬਣੇ। ਭਾਈ ਬਾਲਾ ਜੀ ਕਹਿਣ ਲੱਗੇ ਗਰੀਬ ਨਿਵਾਸ ਸੱਚੇ ਪਾਤਸ਼ਾਹ, ਭਾਈ ਮਰਦਾਨਾ ਰੁੜ ਚੱਲਿਆ ਜੇ ਗੋਤੇ ਖਾਣ ਲੱਗਾ ਜੇ, ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਆਪਣੀ ਕੰਢ ਕਰਕੇ ਭਾਈ ਬਾਲਾ ਜੀ ਵੱਲੇ ਭਾਈ ਮਰਦਾਨਾ ਜੀ ਵੱਲੇ ਮੁੱਖ ਕਰਕੇ ਕਹਿੰਦੇ ਭਾਈ ਮਰਦਾਨਿਆ ਕਹਿ ਵਾਹਿਗੁਰੂ, ਤੇ ਜਿਸ ਵੇਲੇ ਵਾਹਿਗੁਰੂ ਸ਼ਬਦ ਆਖਿਆ ਪਾਣੀ ਆਪਣੇ ਟਿਕਾਣੇ ਤੇ ਚਲਾ ਗਿਆ। ਅੱਜ ਵੀ ਤੁਸੀਂ ਇਤਿਹਾਸ ਕੱਢ ਕੇ ਪੜ੍ਹ ਸਕਦੇ ਹੋ, ਵੇਖ ਸਕਦੇ ਹੋ, ਉਹੀ ਬੋਲ ਇੱਥੇ ਗੁਰੂ ਅਮਰਦਾਸ ਮਹਾਰਾਜ ਨੇ ਆਖੇ ਨੇ ਵੀ ਜੋ ਗੁਰੂ ਕਹਿ ਰਿਹਾ ਹੈ ਨਾ ਉਹਨੂੰ ਕੀਤਾ ਜਾਵੇ ਮੰਨਿਆ ਜਾਵੇ ਤਾਂ ਉਹਦੇ ਵਿੱਚ ਕੀ ਹੈ, ਸੁੱਖ ਹੈ, ਉਹਦੇ ਵਿੱਚ ਆਨੰਦ ਹੈ। ਤਾਂ ਹੀ ਤਾਂ ਗੁਰੂ ਨਾਨਕ ਮਹਾਰਾਜ ਨੇ ਗੁਰੂ ਸਵਾਰੀ ਸੰਗਤ ਜੀ ਸੁਣਿਆ ਦੀਆਂ ਚਾਰ ਪੌੜੀਆਂ ਉਚਾਰੀਆਂ ਨੇ ਤੁਹਾਨੂੰ ਪਤਾ ਹੈ, ਸੁਣਿਆ ਸਿੱਧ ਪੀਰ ਸੁਰਨਾਥ, ਦੂਜੀ ਸੁਣਿਆ ਈਸ਼ਰ ਬ੍ਰਹਮਾ ਇੰਦ, ਤੀਜੀ ਸੁਣਿਆ ਸਤ ਸੰਤੋਖ ਗਿਆਨ, ਚੌਥੀ ਸੁਣਿਆ ਸਰਾਂ ਗੁਣਾ ਕੇ, ਇਹ ਚਾਰ ਪੌੜੀਆਂ ਨੇ ਨਾ, ਤੇ ਫਿਰ ਚਾਰ ਮੰਨਿਆ ਵਾਲੀਆਂ ਮਹਾਰਾਜ ਨੇ ਬਖਸ਼ੀਆਂ ਨੇ। ਮਹਾਰਾਜ ਕਹਿੰਦੇ ਸੁਣ ਕੇ ਤੇ ਮੰਨਣਾ ਵੀ ਹੈ ਤੇ ਮੰਨ ਕੇ ਫਿਰ ਜੀਵਨ ਚ ਕਮਾਉਣਾ ਵੀ ਹੈ, ਜਿਨ੍ਹਾਂ ਨੇ ਮੰਨ ਲਿਆ ਕਿਰਪਾ ਹੋ ਗਈ। ਜਿਸ ਵੇਲੇ ਗੁਰੂ ਨਾਨਕ ਮਹਾਰਾਜ ਨੇ ਪ੍ਰੀਖਿਆ ਲਈ ਹੈ, ਸਤਿਗੁਰੂ ਮਹਾਰਾਜ ਬਾਹਰ ਨੂੰ ਨਿਕਲ ਤੁਰੇ ਨੇ, ਸਿੱਖ ਸੰਗਤਾਂ ਨਾਲ ਨੇ, ਸਤਿਗੁਰਾਂ ਨੇ ਇੱਕ ਡੰਡਾ ਸੋਟਾ ਹੱਥ ਵਿੱਚ ਪਕੜ ਲਿਆ ਗੁਰੂ ਨਾਨਕ ਮਹਾਰਾਜ ਨੇ। ਜਿਸ ਵੇਲੇ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਦਾ ਸਿੰਘਾਸਨ ਦਿੱਤਾ, ਕੁਝ ਸਿੱਖ ਮਗਰ ਜਾ ਰਹੇ ਨੇ, ਪਹਿਲਾਂ ਸਤਿਗੁਰਾਂ ਨੇ ਛਿੱਲੜਾਂ ਦੀ ਵਰਖਾ ਕੀਤੀ, ਜਿਹੜੇ ਮੇਰੇ ਵਰਗੇ ਲਾਲਚੀ ਸੀ ਉਹ ਛਿੱਲੜ ਲੈ ਕੇ ਪਾਸੇ ਹੋ ਗਏ, ਕੁਝ ਮਗਰ ਜਾਣ ਵਾਲੇ ਸੀ ਮਹਾਰਾਜ ਨੇ ਕੁਝ ਚਾਂਦੀ ਦੀ ਵਰਖਾ ਕੀਤੀ ਉਹ ਚਲੇ ਗਏ। ਜਿਸ ਵੇਲੇ ਸਤਿਗੁਰੂ ਮਹਾਰਾਜ ਦੇ ਕੋਲ ਆਉਂਦੇ ਨੇ ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਚਲੇ ਜਾਓ।

ਨੂੰ ਕਮਾ ਲਿਆ ਤੇ ਫਿਰ ਲਹਿਣਾ ਨਾ ਰਹਿ ਗਿਆ। ਗੁਰੂ ਨਾਨਕ ਮਹਾਰਾਜ ਨੇ ਅੰਗ ਨਾਲ ਲਾ ਕੇ ਤੇ ਬਣਾ ਦਿੱਤਾ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ। ਇਸ ਕਰਕੇ ਮਹਾਰਾਜ ਕਹਿੰਦੇ ਨੇ ਫਿਰ

0: ਦਾਨਦਤਾ ਕਰਨੀ ਉਹਦੀ ਕਮਾਈ ਕਰੇ, ਉਸ ਸ਼ਬਦ ਦੀ ਕਮਾਈ ਕਰੇ ਤਾਂ ਮਹਾਰਾਜ ਕਹਿੰਦੇ ਨੇ ਭੌ ਕੱਟੀਏ। ਭੌ ਨਾਮ ਹੁੰਦਾ ਡਰ ਦਾ, ਹਰ ਇੱਕ ਬੰਦੇ ਨੂੰ ਡਰ ਹੈ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹੋ ਕਰੋੜੀ ਚਲਤਨ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼, ਸਭ ਕੁਝ ਭੈ ਦੇ ਵਿੱਚ ਚੱਲ ਰਿਹਾ, ਇੱਥੋਂ ਤੱਕ ਪਸ਼ੀ ਪੰਛੂ ਸਭ ਕੁਝ ਭੈ ਦੇ ਅੰਦਰ ਹੈ। ਕੇਵਲ ਨਿਰਭਉ ਉਹ ਹੈ ਜਿਹੜਾ ਸ਼ਬਦ ਜਪਦਾ ਹੈ, ਨਿਰਭਉ ਜਪੈ ਸੋ ਨਿਰਭਉ ਹੋਏ। ਸੋ ਉਹ ਪ੍ਰਾਣੀ ਜਿਹੜਾ ਜਪਣ ਵਾਲਾ ਹੈ, ਉਹ ਸ਼ਬਦ ਦਾ ਜਪਣ ਵਾਲਾ ਡਰ ਤੋਂ ਰਹਿਤ ਹੋ ਜਾਂਦਾ ਹੈ। ਤੇਵੇਂ ਮਹਾਰਾਜ ਕਹਿੰਦੇ ਨੇ ਭਈ ਗੁਰੂ ਦੇ ਸ਼ਬਦ ਬਾਰੇ ਭੈ ਕੱਟੇ ਜਾਂਦੇ ਨੇ, ਭੈ ਨੇੜੇ ਨਹੀਂ ਰਹਿੰਦਾ। ਭੁਜ ਬਲ ਕਹਿੰਦੇ ਨੇੜੇ ਕਿਵੇਂ ਰਹੇਗਾ, ਭੁਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕ੍ਰੋਧ ਮੂੰਡ ਮੈਂ ਮਾਰਿਓ, ਹਸਤ ਭਾਗ ਕੈ ਚੀਸਾ ਮਾਰੈ, ਇਹ ਮੂਰਤ ਕੈ ਹੋਂ ਬਲ ਹਾਰੈ, ਆਹੇ ਮੇਰੇ ਠਾਕੁਰ ਤੁਮਰਾ ਜੋਰ, ਕਾਜੀ ਬਕਬੋ ਹਸਤੀ ਤੋਰ, ਹਸਤਨਾ ਧਰੈ ਤੋਰੈ ਤਰੈ ਧਿਆਨ, ਵਾਹ ਕਹਿਰਦਾ ਵਸੈ ਭਗਵਾਨ। ਕਬੀਰ ਸਾਹਿਬ ਜੀ ਦੀਆਂ ਬਾਹਾਂ ਬੰਨ ਦਿੱਤੀਆਂ ਨੇ, ਲੱਤਾਂ ਬੰਨ ਦਿੱਤੀਆਂ, ਜਿਵੇਂ ਕੋਈ ਪੰਡ ਬੰਨੀ ਹੋਵੇ, ਪੰਡ ਘੁੱਟ ਕੇ ਕੱਪੜਿਆਂ ਦੀ ਕਿਸੇ ਵੀ ਚੀਜ਼ ਦੀ, ਐ ਨਕੜ ਕੇ ਜਕੜ ਕੇ ਤੇ ਮਸਤ ਹਾਥੀ ਅੱਗੇ ਸੱਟ ਦਿੱਤਾ। ਤੇ ਮਹਾਵਤ ਜਿਹੜਾ ਹੈ ਹਾਥੀ ਨੂੰ ਤੋਰਦਾ ਹੈ, ਹਾਥੀ ਤੁਰਦਾ ਨਹੀਂ ਹੈ। ਤੇ ਮਹਾਵਤ ਨੂੰ ਉਸ ਵੇਲੇ ਡਰ ਦੇ ਕੇ ਕਹਿੰਦਾ ਨਵਾਬ, ਮਹਾਵਤ ਜੇ ਹਾਥੀ ਨਾ ਤੋਰਿਆ ਤੇ ਤੇਰੇ ਮੈਂ ਟੁਕੜੇ ਟੁਕੜੇ ਕਰ ਦਿਆਂਗਾ। ਹਾਥੀ ਨੂੰ ਤੋਰ ਕੇ ਲਤਾੜ ਦੇ, ਕਬੀਰ ਜੀ ਨੂੰ ਮਾਰ ਦੇ, ਮੁਕਾ ਦੇ। ਤੇ ਕਬੀਰ ਜੀ ਪੰਡ ਬੱਜੀ ਹੋਈ ਹੈ, ਰਾਮ ਰਾਮ ਗੁਰੂ ਗੁਰੂ ਜਪ ਰਹੇ ਨੇ, ਹਾਥੀ ਕੋਲ ਆ ਕੇ ਆਪਣੀ ਸੁੰਡ ਲਾ ਕੇ ਤੇ ਨਮਸਕਾਰ ਕਰਦਾ ਹੈ। ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਸੁਣੋ, ਭੁਜਾ ਬਾਂਧ, ਭੁਜਾ ਨਾਮ ਹੁੰਦਾ ਬਾਹਾਂ ਦਾ, ਭੁਜਾ ਨਾਮ ਹੁੰਦਾ ਬਾਹਾਂ ਦਾ, ਬਾਹਾਂ ਨੂੰ ਬੰਨ ਦਿੱਤਾ। ਭੁਜਾ ਬਾਂਧ ਭਿਲਾ, ਭੱਬੇ ਨੂੰ ਸਿਹਾਰੀ ਹੈ ਤੇ ਲੱਲੇ ਨੂੰ ਕੰਨਾ ਹੈ, ਭਿਲਾ ਪੰਡ ਬੰਨ ਦਿੱਤੀ ਹੈ, ਰਗੜ ਦਿੱਤਾ ਜਗੜ ਦਿੱਤਾ ਹੈ। ਭੁਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕ੍ਰੋਧ ਮੂੰਡ ਮੈਂ ਮਾਰਿਓ, ਹਾਥੀ ਨੂੰ ਕ੍ਰੋਧ ਵਿੱਚ ਲਿਆਉਣ ਵਾਸਤੇ, ਹਾਥੀ ਨੂੰ ਗਰਮ ਕਰਨ ਵਾਸਤੇ ਮਹਾਵਤ ਜਿਹੜਾ ਉਹਦੀ ਸੁੰਡ ਵਿੱਚ ਤਿੱਖੀਆਂ ਚੋਭਾਂ ਮਾਰਦਾ ਬਰਸ਼ਿਆਂ ਦੀਆਂ, ਵੀ ਤਿੱਖੇ ਚੋਭਾਂ ਮਾਰਾਂਗਾ ਤੇ ਕ੍ਰੋਧ ਵਿੱਚ ਆ ਕੇ ਗੁੱਸੇ ਚ ਆ ਕੇ ਕਬੀਰ ਨੂੰ ਲੁੜਤਾੜ ਦੇਵੇਗਾ। ਹਸਤੀ ਕ੍ਰੋਧ ਮੂੰਡ ਮੈਂ ਮਾਰਿਓ, ਹਸਤ ਨਾ ਤੋਰੈ ਧਰੈ ਧਿਆਨ, ਹਸਤ ਤੁਰਦਾ ਨਹੀਂ ਉਧਰ, ਕਬੀਰ ਸਾਹਿਬ ਜੀ ਨੇ ਮੇਰੇ ਵਾਹਿਗੁਰੂ ਦਾ ਧਿਆਨ ਧਾਰਿਆ ਹੈ। ਜਿਸ ਵਾਹਿਗੁਰੂ ਦਾ ਧਿਆਨ ਧਾਰਿਆ ਜੇ ਗੁਰਮੁਖੋ, ਉਹ ਵਾਹਿਗੁਰੂ ਤੇ ਹਾਥੀ ਵਿੱਚ ਵੀ ਹੈ। ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਉਹ ਤਾਂ ਹਾਥੀ ਵਿੱਚ ਵੀ ਹੈ ਤੇ ਮੇਰੇ ਵਾਹਿਗੁਰੂ ਜੀ ਦਾ ਧਿਆਨ ਧਾਰਿਆ, ਹਸਤ ਨਾ ਤੋਰੈ ਧਰੈ ਧਿਆਨ, ਕਿਉਂ ਵਾਹ ਕੈ ਹਿਰਦੈ ਵਸੈ ਭਗਵਾਨ। ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੋ ਦੀਨਾ, ਕੁੰਚਰ ਪੋਟ ਲੈ ਲੈ ਨਮਸਕਾਰ, ਬੂਜੀ ਨਾਹੀ ਕਾਜੀ ਅੰਧਿਆਰਾ। ਹਾਥੀ ਜਾ ਕੇ ਨਮਸਕਾਰਾਂ ਨਮਸਕਾਰਾਂ ਕਰਦਾ, ਕਹਿੰਦੇ ਅੰਨੇ ਕਾਜੀ ਨੂੰ ਅਜੇ ਵੀ ਸਮਝ ਨਹੀਂ ਆਉਂਦੀ ਵੀ ਜੀ ਦੇ ਅੰਦਰ ਸ਼ਬਦ ਵਸਦਾ ਜੇ ਉਹ ਕਿਸੇ ਤੋਂ ਡਰਦਾ ਨਹੀਂ ਹੈ। ਫਿਰ ਗੁਰਸਿੱਖ

0: ਕੀਤਿਆਂ ਉੱਚੇ ਜੀਵਨ ਦੇ ਨਾਲ, ਉੱਚੇ ਆਚਰਣ ਦੇ ਨਾਲ, ਸੱਚ ਦੀ ਕਮਾਈ ਕਰਨ ਦੇ ਨਾਲ, ਸੱਚ ਦੀ ਕਮਾਈ ਕਰੋ, ਸੰਸਾਰ ਆਪਣੇ ਆਪ ਉਸਤਤ ਕਰੇਗਾ, ਕਰਾਉਣ ਦੀ ਲੋੜ ਨਹੀਂ ਰਵੇਗੀ। ਸੱਚਾ ਮਾਰਗ ਚੱਲਦਿਆਂ ਉਸਤਤ ਕਰੇ
1: ਜਹਾਨ,
0: ਜਹਾਨ ਦੁਨੀਆਂ ਦੇ ਲੋਕ ਆਪਣੇ ਆਪ ਵਾਵਾ ਵਾਵਾ ਕਰਨਗੇ, ਕਰਾਉਣ ਦੀ ਲੋੜ ਨਹੀਂ ਹੈ। ਸੱਚ ਦੀ ਲੋੜ ਹੈ, ਸੱਚ ਦੇ ਮਾਰਗ ਚੱਲਦਿਆਂ ਸੰਸਾਰ ਸਮੁੰਦਰ ਤੋਂ ਤਰ ਜਾਈਦਾ। ਪਿਆਰਿਓ,
1: ਮਹੱਲਾ ਤੀਜਾ।
0: ਮੇਰੇ ਗਰੀਬ ਨਿਵਾਜ ਤੀਸਰੇ ਨਾਨਕ, ਧੰਨ ਗੁਰੂ ਅਮਰਦਾਸ ਜੀ ਹੋ।

0: ਬੈਠੇ ਹੋ ਆਖੋਗੇ
1: ਸਤਨਾਮ ਸ਼੍ਰੀ
2: ਵਾਹਿਗੁਰੂ,
0: ਕੱਪੜਾ ਪਾਇਆ ਤੇ ਪੁਰਾਣਾ ਹੋ ਗਿਆ, ਕੱਲ ਵੀ ਪਰਸੋਂ ਗੱਲ ਚੱਲੀ ਸੀ ਕੋਈ ਚੀਜ਼ ਲਿਆਂਦੀ ਪੁਰਾਣਾ ਹੋ ਗਿਆ, 2026 ਚੜ੍ਹਨਾ ਸੀ ਜਦਨ 31 ਸੀ ਉਦਨ ਕਹਿੰਦੇ ਸੀ ਨਵਾਂ ਸਾਲ ਨਵਾਂ ਸਾਲ, ਮੈਂ ਕੱਲ ਗੱਲ ਕਰ ਰਿਹਾ ਸੀ ਆ ਲੰਘ ਜਾਣਾ ਨਾ ਜਦਨ 31 ਆ ਗਈ ਫਿਰ ਕਹਿਣਾ ਜੀ 12 ਵਜੇ ਹਾਂਜੀ ਨਵਾਂ ਸਾਲ ਰੌਲਾ ਪੈਣੇ ਨੇ ਤੇ ਜਦੋਂ ਲੰਘ ਗਿਆ ਫਿਰ ਪੁਰਾਣਾ ਹੋ ਗਿਆ। ਕੋਈ ਚੀਜ਼ ਹੈ ਪੁਰਾਣੀ ਹੋ ਜਾਂਦੀ ਹੈ, ਪਰ ਮਹਾਰਾਜ ਕਹਿੰਦੇ ਸੱਚ ਕਦੇ ਪੁਰਾਣਾ ਨਹੀਂ ਹੁੰਦਾ, ਸੱਚ ਜੁਗੋ ਜੁਗ ਟਲ ਹੈ। ਲੋਕ ਪੁਰਾਣਾ ਕਰਨ ਦਾ ਯਤਨ ਕਰਦੇ ਨੇ। ਮੈਂ ਅੰਮ੍ਰਿਤ ਵੇਲੇ ਬਚਨ ਕਰ ਰਿਹਾ ਸੀ ਸਾਂਝੇ ਬੋਲ, ਜਿਸ ਵੇਲੇ ਅੱਜ ਤੋਂ 32-33 ਸਾਲ ਪਹਿਲਾਂ ਜੀਤੇ ਸੰਧੂ ਨੇ ਭਾਈ ਖਾਲੜਾ ਜੀ ਨੂੰ ਜਸਵੰਤ ਸਿੰਘ ਨੂੰ ਜਕੜ ਕੇ ਨਕੜ ਕੇ ਮਾਰ ਕੇ ਕੁੱਟ ਕੇ ਸਾਰੇ ਤਸ਼ੱਦਦ ਕਰਕੇ ਹਰੀ ਕੇ ਦਰਿਆ ਵਿੱਚ ਸੁੱਟ ਦਿੱਤਾ ਸੀ ਤੇ ਨਾਮੋ ਨਿਸ਼ਾਨ ਮਟਾਤਾ, ਉਹਦਾ ਤੇ ਕਿਧਰੇ ਜੋੜਾ ਜੁੱਤੀ ਕੋਈ ਪੱਗ ਪੁੱਗ ਦਾ ਨਾਮ ਨਿਸ਼ਾਨ ਨਹੀਂ ਸੀ ਛੱਡਿਆ, ਵੀ ਸਾਰਾ ਕੁਝ ਹੀ ਡੁਬੋ ਦਿੱਤਾ ਤੇ 32-33 ਸਾਲਾਂ ਬਾਅਦ ਸੱਚ ਫਿਰ ਪ੍ਰਗਟ ਹੋ ਗਿਆ। ਸੱਚ ਕਦੇ ਛਿਪਦਾ ਹੈ? ਸੱਚ ਨਹੀਂ ਛਿਪਦਾ, ਸੱਚ ਕਹਿਣਾ ਵੀ ਔਖਾ ਤੇ ਸੱਚ ਸੁਣਨਾ ਵੀ ਔਖਾ ਹੈ। ਸੱਚ ਕਹੇ ਤੇ ਸ਼ੋਹ ਆਵੇ ਅੰਤਰ ਬਹੁਤਾ ਰੂਹਾ, ਕਿਸੇ ਨੂੰ ਸੱਚੀ ਗੱਲ ਕਹੀਏ ਤੇ ਅੱਗ ਭਗੂਲਾ ਹੋ ਜਾਏਗਾ। ਕੋਈ ਸੁਣਦਾ ਹੈ ਸੱਚ? ਸੱਚ ਬੋਲਦਾ ਵੀ ਕੋਈ ਨਹੀਂ ਤੇ ਸੁਣਨ ਵਾਸਤੇ ਵੀ ਤਿਆਰ ਕੋਈ ਨਹੀਂ। ਬਸ ਜੀ ਉਪਰੋਂ ਉਪਰੋਂ ਲਿੰਬਾ ਪੋਚੀ ਕਰੀ ਜਾਓ, ਵਾਹ ਵਾਹ ਵਾਹ ਵਾਹ, ਬੜੇ ਚੰਗੇ ਹੋ ਬੜੇ ਚੰਗੇ ਹੋ, ਇਹ ਉਪਰਲਾ ਧੂੜਾ ਧੂੜਿਆ ਜਾਂਦਾ ਹੈ, ਹੋਰ ਕੁਝ ਨਹੀਂ। ਜੇ ਹੁੰਦਾ ਸੱਚੀਆਂ ਗੱਲਾਂ ਕਹਿਣੀਆਂ ਔਖੀਆਂ ਹੁੰਦੀਆਂ ਨੇ, ਸੁਣਨੀਆਂ ਵੀ ਔਖੀਆਂ ਹੁੰਦੀਆਂ ਨੇ, ਤਾਂ ਮਹਾਰਾਜ ਕਹਿੰਦੇ ਨੇ ਸੱਚ ਪੁਰਾਣਾ ਨਾ ਥੀਏ, ਸੱਚ ਪੁਰਾਣਾ ਕਦੇ ਨਹੀਂ ਹੁੰਦਾ, ਇਸ ਕਰਕੇ ਜੁਗੋ ਜੁਗ ਅਟਲ ਹੁੰਦਾ ਹੈ। ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਾਟੇ, ਰਾਮ ਕਲੀ ਦੀ ਵਾਰ ਹੈ ਜੀ, ਕਹਿੰਦੇ ਸੀਤਾ ਹੋਇਆ ਪਾਟਦਾ ਨਹੀਂ ਤੇ ਸੱਚ ਵੀ ਕਦੇ ਪਾਟਦਾ ਨਹੀਂ ਹੈ। ਇੱਕ ਗੱਲ ਹੋਰ ਬੜੀ ਕਮਾਲ ਦੀ ਮੇਰੇ ਸਾਹਿਬਾਂ ਨੇ ਕਹੀ ਹੈ, ਨਾਮ ਨਾ ਮੈਲਾ ਹੋਏ, ਜਿਹੜਾ ਧਿਆਨ ਦੇ ਕੇ ਸੁਣਿਓ ਜੇ, ਹਾਂਜੀ ਗਹਿਰਾਈ ਨਾਲ ਸੁਣਿਓ, ਕੋਈ ਚੀਜ਼ ਹੈ ਉਹ ਮੈਲੀ ਹੋ ਜਾਂਦੀ ਜੇ, ਭਾਂਡੇ ਲਾ ਲਓ, ਕੋਈ ਚੀਜ਼ ਲਾ ਲਓ, ਕੱਪੜੇ ਲਾ ਲਓ, ਗੱਡੀ ਲਾ ਲਓ, ਮੋਟਰ ਲਾ ਲਓ, ਮਕਾਨ ਲਾ ਲਓ, ਰੰਗ ਖਰਾਬ ਹੋ ਜਾਂਦਾ ਜੇ, ਅੱਜ ਇੱਥੇ ਮੈਲ ਤੇ ਬੈਠੇ ਜੇ, ਇੱਥੇ ਮਸ਼ੀਨ ਨਾ ਮਾਰੀ ਤਾਂ ਇਹ ਵੀ ਪੁਰਾਣੀ ਹੋ ਜਾਣੀ, ਹੋਰ ਤਰ੍ਹਾਂ ਦੀ ਮੈਲੀ ਹੋ ਜਾਣੀ ਹੈ। ਕੋਈ ਚੀਜ਼ ਹੈ ਮੈਲੀ ਹੋ ਜਾਂਦੀ ਹੈ, ਸਰੀਰ ਨੂੰ ਤੁਸੀਂ ਸਾਬਣ ਨਾ ਲਾਓ 2-4 ਦਿਨ ਤੇ ਇਹ ਵੀ ਮੈਲਾ ਹੋ ਜਾਂਦਾ ਜੇ, ਸਰੀਰ ਤੇ ਕੱਪੜੇ ਪਾਏ ਹੋਏ ਵੀ ਗੁਰਮੁਖੋ ਮੈਲੇ ਹੋ ਜਾਂਦੇ ਨੇ, ਪਰ ਇੱਕ ਗੱਲ ਜ਼ਰੂਰ ਹੈ, ਸਤਨਾਮ ਸ਼੍ਰੀ ਇਹ ਮੈਲਾ ਨਹੀਂ ਹੁੰਦਾ, ਇਹ ਤੇ ਮੈਲਿਆਂ ਨੂੰ ਪਵਿੱਤਰ ਕਰ ਦਿੰਦਾ ਹੈ। ਆਈ ਤਾਂ ਤੁਸੀਂ ਬੋਲ ਪੜ੍ਹਦੇ ਹੋ ਨਾ, ਜਿਹਦੇ ਵਿੱਚ 3 ਕੁਆਸਚਨ ਨੇ ਤੇ 3 ਹੀ ਆਸਰ ਨੇ, ਤੁਸੀਂ ਆਂਸਰ ਆਪੇ ਹੀ ਦੇ ਦੇਣੇ ਨੇ, ਮੈਂ ਨਹੀਂ ਦੇਣੇ, ਮੈਂ ਸਿਰਫ ਕੁਆਸਚਨ ਕਰਨੇ ਨੇ ਤੇ ਆਂਸਰ ਮੈਂ ਤੁਹਾਥੋਂ ਲੈਣਾ ਹੈ। ਪਹਿਲਾ ਕੁਆਸਚਨ ਕੀ ਹੈ? ਭਰੀਏ ਹੱਥ ਪੈਰ ਤਨ ਦੇਹ, ਜਵਾਬ ਦਿਓ, ਪਾਣੀ ਧੋਤਾ
2: ਪੁੱਤਰ ਸੁਖੇ,
0: ਆ ਦੇਖੋ ਪ੍ਰਸ਼ਨ ਹੈ ਤੇ ਨਾਲ ਜਵਾਬ ਹੈ, ਪੱਕੀਆਂ ਮੋਹਰਾਂ ਲਾਈਆਂ ਨੇ, 3 ਇਗਜਾਮਪਲਾਂ ਦਿੱਤੀਆਂ ਨੇ, ਭਰੀਏ ਹੱਥ ਪੈਰ ਤਨ ਦੇਹ, ਜਵਾਬ ਹੈ

0: ਮਹਾਰਾਜ ਕਹਿੰਦੇ ਨਾਮ ਦੇ ਰੰਗ ਕਰਕੇ ਧੋਤਾ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨਾਮ ਹੈ, ਤਾਂ ਹੀ ਤਾਂ ਨਾਮਦੇਵ ਜੀ ਕਹਿੰਦੇ ਨੇ ਮਨ ਮੇਰੋ ਗੱਜ ਜਿਹਬਾ ਮੇਰੀ ਕਾਤੀ ਮਪ ਮਪ ਕਾਟੋ ਜਮ ਕੀ ਫਾਸੀ ਕਹਾ ਕਰੋ ਜਾਤੀ ਕਹਿ ਕਰੋ ਪਾਤੀ ਰਾਮ ਕੋ ਨਾਮ ਜਪੋ ਦਿਨ ਰਾਤੀ ਰਾਂਗਣ ਰਾਂਗੋ ਸੀਵਣ ਸੀਵੋ ਰਾਮ ਨਾਮ ਬਿਨ ਘਰੀ ਨਾ ਜੀਵੋ ਭਗਤ ਕਰੋ ਹਰ ਕੇ ਗੁਣ ਗਾਵੋ ਆਠ ਪੈਰ ਆਪਣਾ ਖਸਮ ਤੇ ਆਵੋ ਸੋਇਨੇ ਕੀ ਸੋਈ ਰੂਪੇ ਕਾ ਧਾਗਾ ਨਾਮੇ ਕਾ ਚਿਤ
1: ਹਰਸਿਓ
0: ਲਾਗਾ ਚਿਤ ਲੱਗ ਗਿਆ ਨਾਮ ਨਾ ਮੈਲਾ ਹੋਏ ਨਾਮ

ਗਰੀਬ ਨਿਵਾਜ ਕਹਿੰਦੇ ਜਿਹੜਾ ਗੁਰੂ ਦੇ ਹੁਕਮ ਅੰਦਰ ਚੱਲਦਾ ਬਹੜੋ ਦੁਬਾਰਾ ਮੁੜ ਕੇ ਆਵਣ ਨਾ ਹੋਏ ਉਹਦਾ ਆਉਣਾ ਤੇ ਜਾਣਾ ਨਹੀਂ ਹੁੰਦਾ ਭਾਵ ਜੰਮਣਾ ਤੇ ਮਰਨਾ ਨਹੀਂ ਹੁੰਦਾ ਇਹ ਮੇਰੇ ਸਤਿਗੁਰੂ ਜੀ ਕੱਟ

0: ਨੂੰ ਵਸਾਰ ਦਿੱਤਾ, ਉਹਨਾਂ ਦੀਆਂ ਦੋਨੋਂ ਗੱਲਾਂ ਬਣੀਆਂ ਰਹਿੰਦੀਆਂ ਨੇ, ਆਉਣਾ ਤੇ ਜਾਣਾ, ਜਾਣਾ ਤੇ ਆਉਣਾ, ਉਹ ਨਹੀਂ ਮੁੱਕਦਾ। ਬਸ ਆਹੀ ਸ਼ਬਦ ਚੇਤੇ ਰੱਖਿਆ ਕਰੋ, ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼
1: ਲੰਮੇ।
0: ਉਹ ਦੇਸ਼ ਜੋਨਾਂ ਦਾ ਜਿਹੜਾ ਕਦੇ ਮੁੱਕਦਾ ਹੀ ਨਹੀਂ ਹੈ, ਦੋਨਾਂ ਗੱਲਾਂ ਵਿੱਚ ਜੀਵ ਚੱਲਦਾ ਹੈ।
1: ਪੌੜੇ
0: ਰਿਵਾਜ ਹੋਰ ਬਖਸ਼ਿਸ਼ ਵਰਤਾ ਰਹੇ ਨੇ ਪਿਆਰਿਓ।
1: ਮੰਗਤ ਜਨ ਜਾਚੈ ਦਾਨ ਹਰ ਦੇਹੋ ਸੁਭਾਏ।
0: ਸੱਚੇ ਪਾਤਸ਼ਾਹ ਮੰਗਤਾ ਆ ਗਿਆ ਜੇ ਮੰਗਤਾ, ਮੈਂ ਤੁਹਾਡੇ ਘਰ ਵਿੱਚ ਮੰਗਣ ਵਾਲਾ ਆ ਗਿਆ ਜੇ ਮੰਗਤਾ, ਮੰਗਣ ਵਾਸਤੇ ਆਇਆ। ਨਾਮ ਜਾਚਕ ਦਾ ਹੁੰਦਾ ਮੰਗਤਾ, ਮੰਗਣ ਵਾਲਾ। ਜੈਸੇ ਭੀਖ ਮੰਗਣ ਆਵਤ ਹੈ ਭਿਖਾਰੀ ਦੀਨ, ਦੇਖਤ ਅਧੀਨ ਨਿਰਾਸੋ ਨਾ ਬਿਡਾਰ ਹੈ। ਭਾਈ ਗੁਰਦਾਸ ਸਾਹਿਬ ਜੀ ਹੈ, ਕਿਸੇ ਘਰੇ ਵਿੱਚ ਮੰਗਣ ਵਾਲਾ ਜਾਵੇ, ਹੋ ਸਕਦਾ ਉਧਰ ਤੇ ਨਿਰਾਸਾ ਚਲਾ ਜਾਵੇ, ਜਾ ਜਾ ਬਾਬਾ ਅੱਗੇ ਜਾ, ਪਰ ਇਹ ਗੁਰੂ ਨਾਨਕ ਦਾ ਘਰ ਹੈ। ਇੱਥੇ ਜਿਹੜਾ ਮੰਗਤਾ ਬਣ ਕੇ ਆ ਗਿਆ ਖੈਰ ਮੰਗਣ ਵਾਸਤੇ, ਜਿਹਨੂੰ ਕਹਿੰਦੇ ਸੇਖ ਫਰੀਦਾ ਖੈਰ ਬੀਜੈ, ਖੈਰ ਹੀ ਕਹਿੰਦੇ ਨਾ ਆਟਾ ਮੰਗਣ ਨੂੰ। ਮਹਾਰਾਜ ਮੈਂ ਨਾਮ ਦਾ ਆਟਾ ਲੈਣ ਆਇਆ ਜੇ, ਮੈਂ ਮੰਗਤਾ ਤੁਹਾਡੇ ਦਰ ਦਾ ਨਾਮ।

ਬਿਨਾਂ ਜੀਵਨ ਨਹੀਂ ਬਤੀਤ ਹੋ ਰਿਹਾ, ਦਰਸ਼ਨਾਂ ਤੋਂ ਬਿਨਾਂ, ਨਾਮ ਤੋਂ ਬਿਨਾਂ, ਹੇ ਮੇਰੀ ਮਾਂ, ਮੇਰੀ ਆਤਮਕ ਮੌਤ ਹੋ ਰਹੀ ਹੈ। ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਲਾਹੌਰ ਜਾਂਦੇ ਨੇ, ਚਿੱਠੀਆਂ ਲਿਖਦੇ ਨੇ, ਜਵਾਬ ਨਹੀਂ ਆਉਂਦਾ, ਮੰਦਰ ਤੇ ਚੜ ਜਾਂਦੇ ਨੇ, ਕੋਠੇ ਤੇ ਚੜ ਜਾਂਦੇ ਨੇ, ਮੰਦਰ ਚੜ ਕੇ ਪੰਥ ਨਿਹਾਰੋ ਨੈਣ ਨੀਰ ਭਰ ਆਇਓ, ਹਾਂ ਹਾਂ ਭੀਤ ਭਇਓ ਹੈ ਬੀਚੋ ਸੁੰਤ ਦੇਸ ਨਿਕਟਾਇਓ, ਭਾਂ ਭੀਰੀ ਕੇ ਪਾਤ ਪਰ ਦੋ ਬਿਣ ਪੇਖੇ ਦੂਰ ਆਇਓ। ਇਉਂ ਦਾ ਭਾਵ ਪੜਦਾ ਪੈ ਗਿਆ ਮੈਨੂੰ ਦਰਸ਼ਨਾਂ ਤੋਂ ਬਿਨਾਂ।

0: ਕਿਤੇ ਗੁਰੂ ਨੇ ਗਿਆਨ ਕਰਵਾਇਆ, ਗਿਆਨ ਜਿਹਦੇ ਦਰਸ਼ਨ ਮੰਗਦਾ ਉਹ ਤੇਰੇ ਨਾਲ ਹੀ ਤੁਰਿਆ ਫਿਰਦਾ ਈ, ਜਿਹਦੇ ਦਰਸ਼ਨ ਕਰਦਾ ਉਹ ਤੇਰੇ ਅੰਦਰ ਹੀ ਬੈਠਾ ਈ, ਉਹਨੂੰ ਅੰਦਰੋਂ ਦੀਦਾਰ ਕਰ। ਮਾਨਕ ਪਾਇਓ ਰੇ ਪਾਇਓ, ਹਰ ਪੂਰਾ ਪਾਇਆ ਥਾ, ਬਾਹਰ ਢੂੰਡਣ ਤੇ ਥੱਕ ਪਰੇ, ਗੁਰ ਘਰ ਹੀ ਮਾਹੇ
1: ਦਿਖਾਇਆ।

ਜਿਹੜਾ ਕਰਦਾ ਗੁਰੂ ਮਿਲ ਜਾਂਦਾ ਹੈ ਨਾ, ਫਿਰ ਸੁੱਤਿਆਂ ਨੂੰ ਠਾਲ ਦਿੰਦਾ ਹੈ। ਭਾਵ ਜਿਹੜੇ ਮੋਹ ਦੀ ਨੀਂਦ ਵਿੱਚ, ਅਗਿਆਨ ਦੀ ਨੀਂਦ ਵਿੱਚ ਸੁੱਤੇ ਹੋਏ ਨੇ ਨਾ, ਮੇਰੇ ਗਰੀਬ ਨਿਵਾਜ ਮੋਹ ਤੇ ਅਗਿਆਨ ਦੀ ਨੀਂਦ ਵਿੱਚੋਂ, ਵਿਕਾਰਾਂ ਦੀ ਨੀਂਦ ਵਿੱਚੋਂ ਉਹਨਾਂ ਨੂੰ ਠਾਲ ਦਿੰਦੇ ਨੇ।

ਆ ਗਈ ਆ ਗਿਆਨ ਦੀ ਨੀਂਦ ਚੋਂ ਜਾਗ ਆ ਗਈ ਤੇ ਫਿਰ ਲੇਵਾ ਪਈ ਲੱਗ ਗਈ, ਫਿਰ ਸੁਰਤ ਲੱਗ ਜਾਂਦੀ ਹੈ, ਸ਼ਬਦ ਦੀ ਸਮਾਪਤੀ ਹੋ ਗਈ। ਗੁਰੂ ਰਹਿਮਤ ਕਰੇ ਗੁਰੂ ਸਵਾਰੀ ਸੰਗਤ ਜੀ, ਬਹੁਤ ਪਿਆਰ ਵਿੱਚ ਹਾਜ਼ਰੀਆਂ ਭਰੀਆਂ। ਜੇ ਅੱਜ ਦੋ ਦਿਹਾੜੇ ਨੇ ਸਾਵਣ ਦੀ ਪਹਿਲੀ ਹੈ ਤਾਂ ਨਾਲ ਨਾਲ ਸ਼੍ਰੋਮਣੀ ਮਹਾਨ ਗੁਰੂ ਕੇ ਪਿਆਰੇ ਗੁਰਸਿੱਖ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। ਜੇ ਮਰਨਾ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ, ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ, ਮਰਨੋ ਮਰਨ ਕਹੇ ਸਭ ਕੋਈ, ਸਹਿਜੇ ਮਰਾ ਅਮਰ ਹੋਏ ਸੋਈ, ਕਹੇ ਕਬੀਰ ਮਨ ਭਇਆ ਨੰਦਾ, ਗਿਆ ਭਰਮ ਰਹਿਆ ਪਰਮਾਨੰਦਾ। ਸਤਿਗੁਰੂ ਜੀ ਰਹਿਮਤਾਂ ਕਰਨ, ਬੇਅੰਤ ਭੁੱਲਾਂ ਦੀਆਂ ਮਾਫੀਆਂ, ਸਭ ਦੀ ਹਾਜ਼ਰੀ ਪ੍ਰਵਾਨ। ਅੰਤਲੇ ਬੋਲ ਸਤਿਕਾਰ ਜੋ ਗਿਆਨੀ ਜੀ, ਪੜੋ ਪਿਆਰ ਵਿੱਚ ਤਾਂ ਫਤਿਹ ਬੁਲਾਈ।

ਸੱਚੇ ਪਾਤਸ਼ਾਹ ਜਿਨ੍ਹਾਂ ਜਿਨ੍ਹਾਂ ਨੇ ਤੁਹਾਡੇ ਚਰਨਾਂ ਵਿੱਚ ਬੈਠ ਕੇ ਹਾਜ਼ਰੀਆਂ ਭਰੀਆਂ, ਸੰਗਰਾਂਦ ਦਾ ਦਿਹਾੜਾ, ਸਾਵਨ ਸਰਸੀ ਕਾਮਣੀ, ਚਰਨ ਕਮਲ ਸਿੰਘ ਪਿਆਰ, ਸਤਿਗੁਰੂ ਜੀ ਉਹਨਾਂ ਦੀ ਨੇੜਤਾ, ਤੁਹਾਡੇ ਨਾਮ ਨਾਲ, ਤੁਹਾਡੇ ਦਰਸ਼ਨਾਂ ਨਾਲ, ਤੁਹਾਡੇ ਦਰ ਕਰਨ ਨਾਲ ਬਣ ਜਾਏ। ਤੁਹਾਡੇ ਦਰਬਾਰ ਵਿੱਚ ਬੈਠ ਕੇ ਇੱਕ ਇੱਕ ਸਵਾਸ ਜੀਵਨ ਦਾ ਸਫਲਾ ਬਣ ਜਾਏ। ਕਾਰ ਵਿਹਾਰ ਦੇ ਨਾਲ ਨਾਲ, ਸੰਸਾਰ ਦੇ ਨਾਲ ਨਾਲ ਪਰਮਾਤਮਾ ਦੀ ਬੰਦਗੀ ਸਭਨਾਂ ਦੀ ਝੋਲੀ ਵਿੱਚ ਪੈ ਜਾਏ ਜੀ। ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ, ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੀ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤ ਆਵੇ, ਚਿੱਤ ਆਵਣ ਕਾ ਸਦਕਾ।

ਜੀ ਦੇ ਚਰਨ ਕਮਲਾਂ ਵਿੱਚ ਸ਼ਾਮ ਦੇ ਸੁਣੇ ਦੀਵਾਨਾਂ ਦੇ ਅੰਦਰ ਆਰਤੀ ਸ਼ਬਦ ਕੀਰਤਨ ਗੁਰਬਾਣੀ ਵਿਚਾਰ ਇਲਾਹੀ ਬਾਣੀ ਦੇ ਕੀਰਤਨ ਹੋਏ ਨੇ ਪਾਤਸ਼ਾਹ ਜੀਓ। ਅੱਜ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਸਾਵਣ ਦਾ ਮਹੀਨਾ ਸ਼ੁਰੂ ਹੁੰਦਿਆਂ ਸਤਿਗੁਰੂ ਪਾਤਸ਼ਾਹ ਜੀਓ ਅਤੇ ਸਤਿਕਾਰਯੋਗ ਭਾਈ ਤਾਰੂ ਸਿੰਘ ਜੀ ਦਾ ਮਹਾਨ

ਭਗਤ ਭਜਨ ਸੁਣ ਵਾਲਿਆਂ ਦੇ ਹਿਰਦੇ ਅੰਦਰ ਵਸਾਉਣਾ ਸਤਿਗੁਰੂ ਪਾਤਸ਼ਾਹ ਜੀਓ, ਸੇਵਕਾਂ ਦੇ ਸਿਰ ਤੇ ਆਪਣਾ ਮਿਹਰ ਪ੍ਰਾਪਤ ਰੱਖੀਏ। ਸਤਿਗੁਰੂ ਜੀ ਹੋਰ ਸ਼ਰਧਾ ਭਾਵਨਾ ਸਹਿਤ ਆਪ ਜੀ ਦੀ ਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਹਜ਼ੂਰੀ ਵਿਚਰਨ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀਓ। ਆਪ ਜੀ ਦੀਆਂ ਪਿਆਰੀਆਂ ਸੰਗਤਾਂ ਗੁਰੂ ਘਰ ਤੋਂ ਲਾਈਵ ਕੀਰਤਨ ਸਰਵਣ ਕਰਦਿਆਂ ਪਾਤਸ਼ਾਹ ਜੀਓ ਬੇਅੰਤ ਮਾਇਆ ਭੇਟ ਕਰ ਰਹੀਆਂ ਨੇ। ਸਵਰਗ ਵਾਸੀ ਬੇਟੀ ਸੋਨੀਆ ਸਿੰਘ ਦੀ ਮਿੱਠੀ ਯਾਦ ਵਿੱਚ ਉਹਨਾਂ ਦੀ ਆਤਮਕ ਸ਼ਾਂਤੀ ਲਈ ਅਰਦਾਸ ਬੇਨਤੀ ਕਰਦੇ ਹਾਂ। ਭਾਈ ਸੁਰਿੰਦਰ ਸਿੰਘ ਵੱਲੋਂ ਗੁਰੂ ਘਰ ਵਾਸਤੇ

ਭਗਤ ਵੀਰ ਸਿੰਘ ਬਾਜਵਾ ਇਹਨਾਂ ਦੀ ਚੜ੍ਹਦੀ ਕਲਾ ਲਈ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ। ਸਤਿਗੁਰੂ ਮਿਹਰਾਂ ਬਖਸ਼ਿਸ਼ਾਂ ਕਰਨੀਆਂ ਜੀ। ਆਪ ਜੀ ਦੇ ਦਰ ਕਰਦੇ ਸੇਵਕ ਬੱਚੀ ਕ੍ਰਿਸ਼ਟ ਚਿਟਕਾਰਾ ਜੀ, ਇਹਨਾਂ ਦਾ ਮੈਡੀਕਲ ਸਕੂਲ ਸ਼ੁਰੂ ਹੋਣਾ, ਸਤਿਗੁਰੂ ਪਾਤਸ਼ਾਹ ਆਪਣੇ ਮਿਹਰਾਂ ਬਖਸ਼ਾਂ

ਕਿਰਪਾ ਕਰਕੇ ਕਾਮਯਾਬੀ ਬਖਸ਼ਿਸ਼ ਕਰਨੀ। ਹੋਰ ਜੋ ਜੋ ਮਾਈ ਭਾਈ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਨੇ, ਅਰਦਾਸਾਂ ਬੇਨਤੀਆਂ ਕਰਦਿਆਂ ਭੇਟਾਂ ਹਾਜ਼ਰ ਕਰਦੇ ਨੇ ਜੀ, ਸਰਬਤ ਦੀਆਂ ਭੇਟਾਂ ਮਾਂ ਆਪਣੇ ਖਜ਼ਾਨਿਆਂ 'ਚ ਪ੍ਰਵਾਨ ਕਰਦੇ ਹਾਂ। ਸਰਬਤ ਨੂੰ ਆਪਣੇ ਦਰਮ ਕਰੋ ਨਾਮ ਦੀ ਦਾਤ, ਸਿੱਖੀ ਜੀਵਨ ਪਰਿਵਾਰ ਸੁੱਖ ਸ਼ਾਂਤੀ।

ਜੋ ਸ਼ਰਧਾ ਕਰ ਸੇ ਮੁੰਦੇ ਖੰਡਾ ਜਾ ਕੇ ਹੱਥ ਮੈਂ ਸੋ ਹਮਰੀ ਰੱਖਿਆ ਕਰੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।

ਸ੍ਰੀ ਵਾਹਿਗੁਰੂ ਸਾਹਿਬ ਜੀ, ਮੈਂ ਨਹੀਂ ਕਿਛ ਹੋ ਨਾਹੀ, ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ।

ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਜੀਓ ਕੀਰਤਨ ਸੁਹਿਲਾ ਸੁਹਿਲਾ ਰਾਗ ਗੌੜੀ ਦੀਪਕੀ ਮਹਿਲਾ ਪਹਿਲਾ ਇੱਕ ਓਂਕਾਰ ਸਤ ਗੁਰ ਪ੍ਰਸਾਦ ਜੈਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੁਹਿਲਾ ਸੁਰਿਓ ਸਜਨ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹਉ ਵਾਰੀ ਜਿਤ ਸੁਹੇਲੇ ਸਦਾ ਸੁਖ ਹੋਏ ਰਹਾਓ ਨਿਤ ਨਿਤ ਜਿਹੜੇ ਸੰਭਾਲਿਨ ਦੇਖੇਗਾ ਦੇਵਨਹਾਰ ਤੇਰੇ ਦਾ ਨਾ ਕੀਮਤ ਨਾ ਪਵੈ ਤਿਸਦਾ ਤੇ ਕਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸਜਣਾ ਸੀਸਣੀਆਂ ਜੋ ਹੋ ਵੈ ਸਾਹਿਬ ਸਿਉ ਮੇਲ ਘਰ ਕਰੇ ਹੋ ਪਹੁੰਚਾ ਸੁਧਰੇ ਨਿਤ ਪਵਨ ਸਦਨਹਾਰਾ ਸੁਮਰੀਏ ਨਾਨਕ ਸੇ ਦੇਵਨ ਰਾਗ ਆਸਾ ਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਗ ਵਡਾਈ ਤੋਏ ਰਹੋ ਵਿਸਵੇ ਚਸੀਆਂ ਕਣੀਆਂ ਪੈਰਾਂ ਪਿੱਛੀ ਵਾਰੀ ਮਾਹੋ ਹੋਆ ਸੂਰਜ ਘੋਰ ਸਨੇ ਨਾਨਕ ਕਰਤੇ ਕੇ ਗੇਤੇ ਵੇਸ ਰਾਗ ਤਨਾ ਸ੍ਰੀ ਮਹਿਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਤਾਰਕਾ ਮੰਡਲ ਜਨਕ ਮੋਤੀ ਧੂਪ ਮਨਿਆਨ ਲੋ ਭਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾਸ਼ ਬਦਵਾ ਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕੋ ਸਹਿਸ ਮੂਰਤ ਨਨਾ ਏਕ ਤੋ ਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਦ ਬਿਨ ਸਹਿਸ ਤਵ ਸਭ ਮੈਂ ਜੋਤ ਜੋਤ ਹੈ ਸੋਏ ਕਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰ ਅੰਦਲੋ ਬਿਤ ਮਨੋ ਅੰਦਿਨੋ ਮੋਹੇ ਆਏ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰ ਕੋ ਹੋਏ ਜਾ ਤੇ ਤੇਰੇ ਨਾਏ ਵਾਸਾ ਰਾਹ ਗੌੜੀ ਪੂਰਬੀ ਮਹਿਲਾ ਚੌਥਾ ਕਾਮ ਕ੍ਰੋਧ ਨਗਰ ਪੂ ਪਰਿਆ ਅਮਿਰ ਸਾਧੂ ਖੰਡਰ ਖੰਡਾ ਹੈ ਪੂਰਬ ਲਿਖਤ ਲਿਖੇ ਗੁਰਪਾਇਆ ਮਨ ਹਰਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਾਹੋ ਸਾਕਤ ਹਰ ਸਾਧਨਾ ਜਾਣਿਆ ਤਿੰਨ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚਲੈ ਚੁਬੈ ਜੁਗ ਪਾਵੈ ਜਮਕਾਲ ਸਹਿ ਸਿਰ ਡੰਡਾਏ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਉ ਖੰਡਾ ਹੈ ਅਬਨਾ ਸੀ ਪੁਰਖ ਪਾਇਆ ਪਰਮੇਸ਼ਵਰ ਬਹੁ ਸੋਭ ਖੰਡ ਬੈਰ ਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਅਦਾ ਟੇਕੈ ਨਾਮ ਹੀ ਸੁਖ ਮੰਡਾ ਹੈ ਰਾਹ ਗੌੜੀ ਪੂਰਬੀ ਮਹਿਲਾ ਪੰਜਵਾ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲੋ ਹਰਲਾਹਾ ਆ ਗਏ ਬਸਨ ਸੁਹੇਲਾ ਔਦ ਗਟੈ ਦਿਨਸ ਰਹਿ ਨਾਰੇ ਮਨ ਗੁਰ ਮੇਰ ਕਾ ਸੁਆਰੇ ਰਹੋ ਇਹ ਸੰਸਾਰ ਵਿਕਾਰ ਸੰ ਸੇਮੈ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵੈ ਉਹ ਰਸਕਤ ਕਥਾ ਤਿਨ ਜਾਣੀ ਜਾਂ ਕੋ ਆਏ ਸੋਏ ਬਿਆਹ ਜੋ ਗੁਰ ਤੇ ਮਨੇ ਬਸੇਰਾ ਨਿਜ ਕਰ ਮੈ ਪਉ ਸੁਖ ਸਹਿਜੇ ਬਉ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਵਾਹਿਗੁਰੂ।

ਬੋਲੋ ਜੀ, ਬੋਲਣਾ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤ ਜੀ ਸਹਾਇ। ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਹੈ। ਗੁਰੂ ਨਾਨਕ ਲਈ ਪਿਆਏ ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਏ ਸਹਾਇ, ਅਰਜਨ ਹਰਗੋਬਿੰਦ ਨੂੰ ਸਿਮਰੋ, ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਜੇ ਜਿੱਥੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ, ਘਰ ਨੌਨੀ ਦਾ ਆਵੇ ਤਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ, ਦੀਦਾਰ ਜੀ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਂ, ਨਿਉਟੀਆਂ ਦੀ ਓਟ, ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸ਼ਬਦ ਗੁਰੂ ਸੱਚੇ ਪਾਤਸ਼ਾਹ, ਆਪ ਜੀ ਦੇ ਮੁਬਾਰਕ ਦਰ ਤੇ ਅਰਦਾਸ ਬੇਨਤੀ ਹੈ ਮਹਾਰਾਜ ਜੀ। ਆਪ ਜੀ ਦੇ ਪਾਣੀ ਅੰਦਰ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ, ਅੰਮ੍ਰਿਤ ਵੇਲੇ ਤੋਂ ਇਸ ਵੇਲੇ ਤੱਕ ਆਪ ਜੀਆਂ ਨੇ ਖੁੱਲ੍ਹੇ ਦਰਸ਼ਨ ਦੀਦਾਰ ਦੇ ਕੇ ਨਿਹਾਲ ਕੀਤਾ ਮਹਾਰਾਜ ਜੀ। ਰਾਤ ਦੇ ਦੀਵਾਨਾਂ ਦੀ ਸੰਪੂਰਨਤਾ ਹੋਈ, ਆਪ ਜੀ ਦੀ ਸੇਵਾ ਸੰਭਾਲ, ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਗਿਆ, ਆਪ ਜੀ ਦੇ ਗੁਰਸਿੱਖਾਂ ਸੇਵਕਾਂ ਵੱਲੋਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ ਮਹਾਰਾਜ। ਬਖਸ਼ ਲੈਣਾ ਆਪਣੇ ਟਹਿਲੀਆਂ ਨੂੰ, ਕੀਰਤਨੀਆਂ ਨੂੰ ਸਦਾ ਸਾਜ ਕੇ ਨਿਵਾਜ ਕੇ ਰੱਖਣਾ। ਦਾਤਾ ਜੀ, ਸੰਗਰਾਂਦ ਦਾ ਦਿਹਾੜਾ ਹੈ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿੰਘ ਪਿਆਰ। ਸੱਚੇ ਪਾਤਸ਼ਾਹ ਜੀ, ਜੋ ਜੋ ਸੰਗਤਾਂ ਹਾਜ਼ਰੀਆਂ ਭਰੀਆਂ ਨੇ, ਘਰਾਂ ਵਿੱਚ ਬੈਠ ਕੇ ਲਾਈਵ ਕੀਰਤਨ ਸੁਣ ਰਹੀਆਂ ਨੇ, ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦੇਣਾ ਮਹਾਰਾਜ ਜੀ। ਆਪ ਜੀ ਦਾ ਪਰਿਵਾਰ ਭਵੇਸ਼ ਚੰਦਰ ਕਪਿਲਾ, ਸੱਚੇ ਪਾਤਸ਼ਾਹ ਤਿਨ੍ਹਾਂ ਦੇ ਪਰਿਵਾਰ ਵੱਲੋਂ ਭਵੇਸ਼ ਚੰਦਰ ਕਪਿਲਾ ਦੀ ਤੰਦਰੁਸਤੀ ਲਈ ਮਹਾਰਾਜ ਜੀ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ। ਸਵਿਤਾ, ਕਾਮਨੀ, ਨੇਹਾ, ਸਮੂਹ ਪਰਿਵਾਰ ਬੇਨਤੀ ਲੈ ਕੇ ਆਏ ਮਹਾਰਾਜ ਜੀ। ਤੰਦਰੁਸਤੀ ਬਖਸ਼ਿਸ਼ ਕਰੋ, ਦੇਹ ਰੋਗਤਾ ਦਾਨ ਬਣਾਓ ਮਹਾਰਾਜ। ਭਵੇਸ਼ ਚੰਦਰ ਕਪਿਲਾ ਨੂੰ ਇਸ ਵੇਲੇ ਹੱਥ ਦੇ ਕੇ ਆਪ ਜੀ ਉਹਨਾਂ ਦੀ ਰਖਵਾਲੀ ਕਰੋ, ਮਿਹਰ ਕਰੋ। ਜਿੰਨੀਆਂ ਸੰਗਤਾਂ ਆਈਆਂ, ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਕੇ ਭੇਜਿਓ ਮਹਾਰਾਜ ਜੀ। ਸੇਵਾਦਾਰ ਹਾਜ਼ਰ ਨੇ, ਆਗਿਆ ਬਖਸ਼ਿਸ਼ ਕਰੋ, ਨਿਜ ਸਥਾਨ ਸੱਚਖੰਡ ਪਲੰਗ ਤੇ ਵਿਰਾਜਮਾਨ ਹੋਵੋ, ਅੰਮ੍ਰਿਤ ਵੇਲੇ ਦਰਸ਼ਨ ਬਖਸ਼ਿਓ, ਰਹਿਣ ਸੁਖਮਈ ਬਤੀਤ ਕਰਾਇਓ, ਸੁਖ ਹੋਵੇ, ਨਾਮ ਚਿਤਾਵੇ, ਨਾਨਕ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਗੁਰੂ ਕੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ, ਸਤਿਗੁਰੂ ਜੀ ਰਹਿਮਤ ਕਰਨ, ਸਭਨਾ ਜੀਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਕੇ ਦਰ ਘਰ ਤੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਣ, ਪਰਿਵਾਰਾਂ ਦੇ ਵਿੱਚ ਨਾਮ ਦਾ ਪ੍ਰਗਾਸ, ਦੁੱਖਾਂ ਦਾ ਨਾਸ ਸਤਿਗੁਰੂ ਜੀ ਇਸੇ ਤਰ੍ਹਾਂ ਆਪਣੇ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖ ਲੈਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਸਾਡੀ ਝੋਲੀ ਦੇ ਵਿੱਚ ਪਾਏ ਨੇ, ਰਾਗ ਸੂਹੀ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 760 ਦੇ ਉੱਤੇ ਸੁਭਾਏ ਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਦੀ ਜਾਚ ਬਖਸ਼ਿਸ਼ ਕਰਨ, ਤਾਂ ਜੋ ਲੋਕ ਸੁਖੀ ਪ੍ਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਰਹਿਮਤ ਕਰਕੇ ਇਕਾਗਰਤਾ ਸਹਿਤ ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰ ਦੇਣ। ਵਾਹ

ਸੋਭਾ ਊਚਤੇ ਊਚੀ ਸਾਧਕੀ ਸੋਭਾ ਮੂਚਤੇ ਮੂਚੀ ਸਾਧਕੀ ਸੋਭਾ ਸਾਧ ਬਨਿਆਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕ ਸਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੌ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਕ ਕੌ ਲਾਗੈ ਤੁਲ ਪਵਾਨ ਬ੍ਰਹਮ ਗਿਆਨੀ ਕੈ ਧੀਰਜ ਏਕ ਜਿਉ ਵਸੁਧਾ ਕੋ ਖੋਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗੁਨਾਉ ਨਾਨਕ ਜਿਉ ਪਾਵਕ ਕਾ ਸਹਿਜ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੀ ਮੈਲ ਨ ਲਾਗੈ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਕਾਸ਼ ਜੈਸੇ ਧਰ ਉਪਰ ਆਕਾਸ਼ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪੋ ਨਾ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਪਹੇ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਾਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼ ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਲੇ ਧਾਵਤ ਬੰਧਾ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਏਕੈ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ ਬ੍ਰਹਮ ਗਿਆਨੀ ਕਾਇ ਮਨ ਪਰਮਾਨੰਦ ਬ੍ਰਹਮ ਗਿਆਨੀ ਕਾਇ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗ ਹੇਤਾ ਬ੍ਰਹਮ ਗਿਆਨੀ ਕਹਿ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬਡ ਭਾਗੀ ਪਾਈ ਆਏ ਬ੍ਰਹਮ ਗਿਆਨੀ ਕਉ ਬਲ ਬਲ ਜਾਈ ਆਏ ਬ੍ਰਹਮ ਗਿਆਨੀ ਕਉ ਖੋਜੈ ਮਹੇਸੁਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸੁਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕਉ ਸਦਾ ਆਦੇਸ਼ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਿਆਖਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿੱਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਾਧ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਤਨੀ ਸਲੋਕ ਉਰ ਤਾਰੇ ਜੋ ਅੰਤਰ ਨਾਮ ਸਰਬ ਮੈਂ ਭੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਉਹ ਅਪਰਸ ਸਗਲ ਨਿਸਤਾਰੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤਰੈ ਰੂਪ ਨ ਭੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ ਕਰਨ ਨ ਸੁਨੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ ਇੰਦਰੀ ਜਿੱਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਧੇ ਕੋ ਐਸਾ ਅਪਰਸ ਵੈਸ਼ਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੈ ਨਿਹ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨੇ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਗਿਰੜੈ ਅਵਰਾ ਨਾਮ ਜਪਾਵੈ ਨਾਨਕ ਉਹ ਵੈਸ਼ਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆ ਕਹਿ ਦੁਸ਼ਟ ਕਾ ਸੰਗ ਮਨ ਤੇ ਬਿਨ ਸਹਿ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਕ ਹੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੇ ਨਿਤਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕਉ ਪਾਵੈ ਸੋ ਪੰਡਤ ਜੋ ਮਨ ਪ੍ਰਬੁੱਧੈ ਰਾਮ ਨਾਮ ਆਤਮ ਮੈਂ ਸੋਧੈ
राम नाम सार रस पीवे उस

पंडित कै उपदेश जग जीवै, हर की कथा हृदय बसावै, सो पंडित फिर जोन न आवै, वेद पुराण सिमरत बूझै मूल। सूखम मैं जन असथूल, चौवरना को दे उपदेश, नानक उस पंडित कौ सदा आदेश। बीज मंत्र सर्व को ज्ञान, चौवरना मैं जपै को नाम, जो जो जपै तिस की गत होए, साध संग पावै जन कोय, कर कृपा अंतर उर पार रहे, पास प्रेत मुगद पाथर को तारे, सर्व रोग का औखद नाम, कल्याण रूप मंगल गुण गाम। काहू जुगत के तै न पाइए धर्म, नानक तिस मिले जिस लिखिया तुर कर्म, जिसकै मन पार ब्रह्म का निवास, तिस का नाम सत रामदास। आत्म राम तिस नदरी आया, दास दसंतन पाए तिन पाया, सदा निकट निकट हर जान, सो दास दरगह परवान, अपने दास को आप कृपा करै, तिस दास को सब सो जी परै, सगल संग आत्म उदास, ऐसी जुगत नानक रामदास। प्रभ की आज्ञा आत्म हितावै, जीवन मुक्त सो कहावै, तैसा हरख तैसा उस सोग, सदा आनंद तै नहीं बियोग, तैसा सुवर्ण तैसी उस माटी, तैसा अमृत तैसी बिख खाटी, तैसा मान तैसा अभिमान, तैसा रंग तैसा राजान, जो वरताए साई जुगत, नानक ओ पुरख कही है जीवन मुक्त। पार ब्रह्म के सगले ठाऊ, जैत जित घर राखे तैसा तिन नाओ, आपे करण करावण जोग, प्रभ पावै सोई फुन होग, पसरियो आप हुए अनत तरंग, लखे न जाहि पार ब्रह्म के रंग, जैसी मत दे तैसा प्रगास, पार ब्रह्म करता अविनाश, सदा सदा सदा दयाल, सिमर सिमर नानक पहे निहाल। श्लोक पुस्तक करहे अनेक जन, अंत न पारावार, नानक रचना प्रभ रची, बहुविध अनक प्रकार, अष्टपदी कई कोट होए पुजारी, कई कोट आचार व्यवहारी, कई कोट पहे तीर्थवासी, कई कोट बन प्रमय उदासी, कई कोट वेद के स्रोते, कई कोट तपी सर होते, कई कोट आत्म त्यहां धार है, कई कोट कब का विचार है, कई कोट नवतन नाम त्याव है, नानक करते का अंत न पावे। कई कोट पहे अभिमानी, कई कोट अंध अज्ञानी, कई कोट किरपन कठोर, कई कोट अपिग आत्म निकोर, कई कोट पर दर्ब कौहिर, कई कोट पर दुख न करै, कई कोट माया श्रम माहे, कई कोट पर देश प्रमाहे, जित जित ला वहो तित तित लगना, नानक करते की जानै करता रचना। कई कोट सिद्ध जति जोगी, कई कोट राजे रस भोगी, कई कोट पंखी सर्प उपाय, कई कोट पाथर बिरख निप जाए, कई कोट पवन पानी बैसंत्र, कई कोट देश भू मंडल, कई कोट ससियर सूर नक्षत्र, कई कोट देव दानव इंद्र सिर शत्र, सगल समग्री अपनाए सूत तारै, नानक जिस जिस भावै तिस तिस निस तारै। कई कोट राजस तामस सातक, कई कोट वेद पुराण सिमरत अरसास्त, कई कोट किए रतन संबंध, कई कोट नाना प्रकार जंत, कई कोट किए चर जीवे, कई कोट गिरी मेर सुवर्ण थीवे, कई कोट जख्य किन्नर पिसाच, कई कोट भूत प्रेत सूकर मृगाच, सब ते नेरै सब हूं ते दूर, नानक आप अलिप्त रहया भरपूर। कई कोट पाताल के वासी, कई कोट नरक सुर्ग निवासी, कई कोट जन्म है जीव है मर है, कई कोट बहुजो नहीं फिर है, कई कोट बैठत ही खाहे, कई कोट घाल है थक पाहे, कई कोट किए धनवंत, कई कोट माया मैं चिंत, जय जय भाणा तह तह राखे, नानक सब किश प्रभ के हाथे। कई कोट पए बैरागी, राम नाम संग तिन लिव लागी, कई कोट प्रभ कौ खोजंते, आत्म मै पार ब्रह्म लहंते, कई कोट दर्शन प्रभ प्यास, तिन कौ मिल्यो प्रभ अविनाश, कई कोट मंगै सत संग, पार ब्रह्म तिन लागा रंग, जिन कौ हुए आप सो प्रसन्न, नानक ते जन सदा धन धन। कई कोट खाणी अर खंड, कई कोट आकाश ब्रह्मांड, कई कोट होय अवतार, कई जुगत कीनो बिस्थार, कई बार पसरियो पसार, सदा सदा एक एक अंकार,
ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ, ਤਾਕਾਂਤ ਨਾ ਜਾਣੈ ਕੋਏ ਆਪੇ ਆਪ, ਨਾਨਕ ਪ੍ਰਭ ਸੋਏ। ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੈ ਏਕੁ ਨੇਤਰੇ। ਕਈ ਕੋਟ ਨਾਮ ਰਸ ਪੀਵੈ ਹੈ, ਅਮਰ ਪੈ ਸਦ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ, ਆਤਮ ਰਸ ਸੁਖ ਸਹਿਜ ਸਮਾਵੈ, ਆਪਣੇ ਜਨ ਕਉ ਸਾ ਸਾ ਸੁਮਾਰੇ, ਨਾਨਕ ਓਏ ਪਰਮੇਸ਼ੁਰ ਕੇ ਪਿਆਰੇ ਸਲੂਕ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਹਾਰਣੈ, ਜਲ ਥਲ ਮਹੀਅਲ ਸੋਏ। ਅਸ਼ਟਪਦੀ ਕਰਨ ਕਰਾਵਣ ਕਰਨੈ ਜੋਗ, ਜੋ ਤਿਸ ਪਾਵੈ ਸੋਈ ਹੋਗ, ਖਿਨ ਮੈਂ ਥਾਪ ਉਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਧਾਰ ਆਧਾਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਿਆ ਸਮਾਈ। ਪ੍ਰਭ ਭਾਵੈ ਮਨੁਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਬਿਨ ਸਾਸਤੇ ਰੱਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਪ੍ਰਭ ਭਾਵੈ ਤਾਂ ਪਤਤ ਉਧਾਰੈ, ਆਪ ਕਰੈ ਆਪਨ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਕਹੋ ਮਨੁੱਖ ਤੇ ਕਿਆ ਹੋਇਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਕੇ ਛਿਲੇ, ਜੋ ਤਿਸ ਭਾਵੈ ਸੋਈ ਕਰੇ, ਅਨਜਾਨਤ ਬਿਖਿਆ ਮੈਂ ਰਚੈ, ਜੇ ਜਾਣਤ ਆਪਨ ਆਪ ਬਚੈ, ਭਰਮੇ ਭੂਲਾ ਦਹਿ ਦਿਸ ਤਹਾਵੈ, ਨਿਮਖ ਮਾਹੇ ਚਾਰ ਕੁੰਟ ਫਿਰ ਆਵੈ, ਕਰ ਕਿਰਪਾ ਜਿਸੇ ਆਪਣੇ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ। ਖਿਨ ਮੈਂ ਨੀਚ ਕੀਟ ਕਉ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦੈ ਦਿਸ ਪ੍ਰਗਟਾਵੈ, ਜਾ ਕਉ ਆਪਣੀ ਕਰੈ ਬਖਸੀਸ, ਤਾਕਾ ਲੇਖਾ ਨਾ ਗਨੈ ਜਗਦੀਸ, ਜੀਓ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆਪ ਬਨਾਈ, ਨਾਨਕ ਜੀਵੈ ਦੇਖ ਬਡਾਈ। ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬੱਪੂ ਰਾਜੀਓ, ਜੋ ਤਿਸ ਭਾਵੈ ਸੋਈ ਫੋ ਨ ਥੀਓ, ਕਬਹੂ ਊਚ ਨੀਚ ਮੈਂ ਬਸੈ, ਕਬਹੂ ਸੋਗ ਹਰ ਖਰੰਗ ਹਸੈ, ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਊਬ ਆਕਾਸ਼ ਪਿਆਲ, ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਬਹੂ ਨਿਰਤ ਕਰੈ ਬਹੁ ਭਾਂਤ, ਕਬਹੂ ਸੋਏ ਰਹੈ ਦਿਨ ਰਾਤ, ਕਬਹੂ ਮਹਾਂਕ੍ਰੋਧ ਬਿਕਰਾਲ, ਕਬਹੂ ਸਰਬ ਕਿਹੋ ਤਰਵਾਲ, ਕਬਹੂ ਹੋਏ ਬਹੈ ਬਡ ਰਾਜਾ, ਕਬਹੂ ਭਿਖਾਰੀ ਨੀਚ ਕਾ ਸਾਜਾ, ਕਬਹੂ ਆਪ ਕੀਰਤ ਮੈਂ ਆਵੈ, ਕਬਹੂ ਭਲਾ ਭਲਾ ਕਹਾਵੈ, ਜਿਉਂ ਪ੍ਰਭ ਰਾਖੈ ਤਿਵ ਹੀ ਰਹੈ, ਗੁਰਪ੍ਰਸਾਦ ਨਾਨਕ ਸੱਚ ਕਹੈ। ਕਬਹੂ ਹੋਏ ਪੰਡਤ ਕਰੇ ਬਖਿਆਨ, ਕਬਹੂ ਮੋਨ ਤਹਾਰੀ ਲਾਵੈ ਧਿਆਨ, ਕਬਹੂ ਤਟ ਤੀਰਥ ਇਸਨਾਨ, ਕਬਹੂ ਸਿੱਧ ਸਾਧਿਕ ਮੁਖ ਗਿਆਨ, ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਭਰਮੀਆ, ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ, ਜਿਉਂ ਪ੍ਰਭ ਭਾਵੈ ਤਿਵੈ ਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਏ, ਕਬਹੂ ਸਾਧ ਸੰਗਤ ਇਹ ਪਾਵੈ, ਉਸ ਅਸਥਾਨ ਤੇ ਬਹੁਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਬਿਨਾਸ਼, ਮਨ ਤਨ ਨਾਮ ਰਤੇ ਇਕ ਰੰਗ, ਸਦਾ ਬਸੈ ਪਾਰ ਬ੍ਰਹਮ ਕੈ ਸੰਗ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਸਲੋਕ ਸੁਖੀ ਬਸੈ ਮਸਕੀਨੀਆਂ, ਆਪਣੇ ਵਾਰ ਤਲੇ ਬੜੇ ਬੜੇ ਅਹੰਕਾਰੀਆ, ਨਾਨਕ ਗਰਬ ਗਲੇ। ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੇ ਮੈਂ ਜੋਵਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਪਰਮਾਵੈ, ਧਨ ਭੂਮ ਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ, ਨਾਨਕ ਈਹਾਂ ਮੁਕਤ ਆਗੈ ਸੁਖ ਪਾਵੈ, ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕਾਸ਼ ਸੰਗ ਨਾ ਜਾਵੈ, ਬਹੁ ਲਸਕਰ ਮਾਨੁਖ ਉਪਰ ਕਰੇ ਆਸ, ਫਲ ਪੀਤਰ ਤਾਂਕਾ ਹੋਏ ਬਿਨਾਸ਼, ਸਭ ਤੇ ਆਪ ਜਾਣੈ ਬਲਵੰਤ, ਖਿਨਮੈ ਹੋਏ ਜਾਏ ਪਸਮੰਤ, ਕਿਸੈ ਨਾ ਬਧੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗਹਿ ਪਰਵਾਨ।
ਕੋਟ ਕਰਮ ਕਰੈ ਹਉ ਤਾਰੇ, ਸ਼ਰਮ ਪਾਵੈ ਸਗਲੇ ਬਿਰ ਥਾਰੇ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਨਕ ਜਤਨ ਕਰ ਆਤਮ ਨਿੰਦਰਵੈ, ਹਰ ਦਰਗੈ ਕਹੁ ਕੈਸੇ ਗਵੈ, ਆਪਸ ਕਹੁ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨ ਆਵੈ, ਸਰਬ ਕਿਰੇਨ ਜਾਕਾ ਮਨ ਹੋਏ, ਕਹੁ ਨਾਨਕ ਤਾਕੀ ਨਿਰਮਲ ਸੋਏ, ਜਬ ਲਗ ਜਾਣੈ ਮੁਝ ਤੇ ਕਛੁ ਹੋਏ, ਤਬ ਇਸ ਕਉ ਸੁਖ ਨਾਹੀ ਕੋਇ, ਜਬੇ ਜਾਣੈ ਮੈਂ ਕਿਛੁ ਕਰਤਾ, ਤਬ ਲਗ ਗਰਭ ਜੂਨ ਮੈਂ ਫਿਰਤਾ, ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨਿਹਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰਪ੍ਰਸਾਦ ਨਾਨਕ ਹਉ ਛੂਟੈ, ਸਹਿਸ ਖਟੇ ਲੱਖ ਕੋ ਉਠਤਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਬਿਖਿਆ ਕੀ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ, ਬਿਨਾ ਸੰਤੋਖ ਨਹੀਂ ਕੋਉ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਬੜਭਾਗੀ ਕਿਸੈ ਪ੍ਰਾਪਤ ਹੋਏ, ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ, ਕਰਨ ਕਰਾਵਨ ਕਰਨੇ ਹਾਰ, ਇਸਕੇ ਹਾਥ ਕਹਾ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕੇ ਸ਼ੁਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੂ ਕੈ ਸੰਗ, ਬੂਜੈ ਦੇਖੈ ਕਰੈ ਬਬੇਕ, ਆਪੇ ਏਕ ਆਪੇ ਅਨੇਕ, ਮਰੈ ਨਾ ਬਿਨਸੈ ਆਵੈ ਨਾ ਜਾਏ, ਨਾਨਕ ਸਾਧ ਹੀ ਰਿਆ ਸਮਾਏ, ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ, ਆਪ ਕੀਨੋ ਆਪਨ ਬਿਸਥਾਰ, ਸਭ ਕਾਸ਼ ਉਸ ਕਉ ਕਰਨੇ ਹਾਰ, ਉਸ ਕੇ ਭਿਨ ਕਹੋ ਕਿਛ ਹੋਏ, ਥਾਂ ਤਨੰਤਰ ਏਕੈ ਸੋਏ, ਆਪੋ ਨੇ ਚਾਲੇ ਤੋ ਆਪ ਕਰਨੇ ਹਾਰ, ਕਉ ਤਕ ਕਰੈ ਰੰਗ ਅਪਾਰ, ਮਨ ਮਹਿ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨਾ ਜਾਏ, ਸਤ ਸਤ ਸਤ ਪ੍ਰਭ ਸੁਆਮੀ, ਗੁਰਪ੍ਰਸਾਦ ਕਿਨੈ ਵਖਿਆਨੀ, ਸੱਚ ਸੱਚ ਸੱਚ ਸਭ ਕੀਨਾ ਕੂਟ, ਮਧੇ ਕਿਨੈ ਬਿਰਲੈ ਚੀਨਾ, ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਨੇ ਸਰਵਨ ਬਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਸਲੋਕ ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਕਟੈ, ਸੰਤ ਕੈ ਦੁਖਨ ਜਮਤੇ ਨਹੀਂ ਛੁਟੈ, ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਨਰਕ ਮੈਂ ਪਾਏ, ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੋਭਾ ਤੇ ਹੀਨ, ਸੰਤ ਕੇ ਹਤੇ ਕੋ ਰੱਖੈ ਨਾ ਕੋਏ, ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਭੀ ਤਰੈ, ਸੰਤ ਕੇ ਦੁਖਨ ਤੇ ਮੁਖ ਭਵੈ, ਸੰਤਨ ਕੈ ਦੁਖਨ ਕਾਗ ਜਿਉ ਲਵੈ, ਸੰਤਨ ਕੈ ਦੁਖਨ ਸਰਪ ਜੋਨ ਪਾਏ, ਸੰਤ ਕੈ ਦੁਖਨ ਤ੍ਰਿਗਦ ਜੋਨ ਕਿਰਮਾਏ, ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੁਖਨ ਸਭ ਕੋ ਛਲੈ, ਸੰਤ ਕੈ ਦੁਖਨ ਤੇਜ ਸਭ ਜਾਏ, ਸੰਤ ਕੈ ਦੁਖਨ ਨੀਚ ਨੀਚਾਏ, ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਓਏ ਪੀਗਤ ਪਾਹੇ, ਸੰਤ ਕਾ ਨਿੰਦਕ ਮਹਾਂ ਤਤਾਈ, ਸੰਤ ਕਾ ਨਿੰਦਕ ਖਿਨ ਟਿਕਨ ਨ ਪਾਈ, ਸੰਤ ਕਾ ਨਿੰਦਕ ਮਹਾਂ ਹਤਿਆਰਾ, ਸੰਤ ਕਾ ਨਿੰਦਕ ਪਰਮੇਸੁਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ, ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਵਿਜੋਗ, ਸੰਤ ਕੀ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ, ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ, ਸੰਤ ਕੇ ਦੁਖੀ ਕੋ ਡਾਨ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ, ਸੰਤ ਕਾ ਦੁਖੀ ਮਹਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾ ਹੀ ਠਾਉ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅਦ ਬੀਜ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕਉ ਦਿਆਨ ਭਰਮਾਈਐ, ਸੰਤ ਕਾ ਦੁਖੀ ਉਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉਂ ਸਾਸ ਬਿਨਾ ਮਿਰਤ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਪਿਛਨਾਹੇ, ਆਪਣ ਬੀਜ ਆਪੇ ਹੀ ਖਾਹੇ, ਸੰਤ ਕੇ ਦੁਖੀ ਕੋ ਅਵਰ ਨ ਰੱਖਣਹਾਰ, ਨਾਨਕ ਸੰਤ ਭਾਵੈ ਤਾਂ ਲਏ ਉਬਾਰ, ਸੰਤ ਕਾ ਦੁਖੀ ਇਉਂ ਬਿਲ ਲਾਏ, ਜਿਉਂ ਜਲ ਬਿਹੂਨ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜਿਉਂ ਪਾਵਕ ਈਦਨ ਨਹੀਂ ਤ੍ਰਹਪੈ,
संत का दुखी छुटै केला जो बुआड़ तिल खेत माहे दोहेला संत का दुखी धर्म ते रहत तो, संत का दुखी साध मिथ्या कहत तो, किरत निंदक का धुर ही पाया नानक जो तिस भावै सोई थिया संत का दुखी बिगड़ रूप होए जाए संत के दुखी को दरगह मिलै सजाए संत का दुखी सदा सहकाइए संत का दुखी ना मरै ना जीवाइए संत के दुखी की पूजै ना आसा संत का दुखी उठ चलै निराशा संत कै दुख ना त्रिष्टै कोए जैसा भावै तैसा कोई होए पाया किरत ना मेटै कोए नानक जानै सच्चा सोए सब घट तिस क्यों करने हार सदा सदा तिस को नमस्कार प्रभ की उसत करो दिन रात तिसे ते आवो सास विरास सब कछ वरतै तिसका किया जैसा करे तैसा कूथिया अपना खेल आप करने हार दूसरा कौन कहे विचार जिसनु कृपा करे तिसे आपन नाम दे बड़भागी नानक जन से सलूक ताजा हो सियानप सुरजन हो सिमरह हर हर राय एक आस हर मन रखा हो नानक दुख परम पहु जाए अष्टपति मानुख की टेक बिरथी सब जान देवन को एक है भगवान जिसके दिए रहे अघाए बहुर ना कृष्णा लग आए मारे रख है एक आप मानुख कह किशना ही हाथ तिसका हुक्म बूझ सुख होए तिसका नाम रख कंठ परोए सिमर सिमर सिमर प्रभ सोए नानक बेगन न लागे कुए उसत मन में कर निरंकार कर मन मेरे सत व्यवहार निर्मल रसना अमृत पियो सदा सुहेला कर ले जियो नैनो पेखो ठाकुर का रंग साध संग बिनस सब संग चरण चलो मार्ग गोबिंद मिटाए पाप जपिए हर बिंद कर हर करम श्रवण हर कथा हर दरगह नानक ऊजल मथा बड़भागी ते जन जग माहे सदा सदा हर के गुण गाहे राम नाम जो करै विचार से तनवंत गने संसार मन तन मुख बोलै हर मुखी सदा सदा जानो ते सुखी एको एक एक पछान एत ओत कियो सो जी जान नाम संग जिसका मन मानया नानक तिन्हें निरंजन जानया गुरप्रसाद अपन आप सुजै तिसकी जानो तृष्णा बुझै साध संग हर हर जस कहै तो सर्व रोग त्यो हर जन रहै तो आन दिन कीर्तन केवल बख्यान गृहस्त मैं सुई निर्बान एक ऊपर जिस जन की आसा तिसकी कटिया जम की फासा पार ब्रह्म की जिस मन भूख नानक तिसे न लागै दुख जिस कौ हर प्रभ मन चित आवै सो संत सुहेला नहीं डुलावै जिस प्रभ अपना कृपा करै सो सेवक कहो किस दे डरै जैसा सा तैसा दृष्टाया अपने कार्य मैं आप समाया सोधत सोधत सोधत सीजिया गुरप्रसाद तत सब बूजिया जब देखो तब सब किश मूल नानक सो सूखम सोई असथूल नह किश जन्मै नह किश मरै आपन चले तो आप ही करै आवन जावन दृष्ट आन दृष्ट आज्ञाकारी धारी सब श्रेष्ट आपे आप सगल मैं आप अनक जुगत राच थाप थाप अभिनाशी नाही किश खंड धारण धार रहो ब्रह्मंड अलख अपेव पुरख परताप आप जपाए त नानक जाप जिन प्रभ जाता सुसुभावंत सगल संसार उदरै तिन ब्रह्मंत जिन प्रभ जाता सुसुभावंत सगल संसार उधरै तिन मंत प्रभ के सेवक सगल उधारण प्रभ के सेवक दुख विसारण आपे मेलै कृपाल गुरु का शब्द जप पहे निहाल उनकी सेवा सोई लागै जिसनों कृपा करै बड़भागै नाम जपत पावह विश्राम नानक तिन पुरख कौ उत्तम करमान जो किश करै सो प्रभ कै रंग सदा सदा बसाए हर संग सहज सुभाए हुवै सो होए करने हार पछाणै सोए प्रभ का किया जन मीठ लगाना जैसा सा तैसा दृष्टाना जिसते उपजे तिस माहे समाए होए सुख निधान उन्हूं बन आए आपस को आप दीनो मान नानक प्रभ जान एको जान सलोक सर्ब कला भरपूर प्रभ बिरथा जन नहार जाकै सिमरण उदरी है नानक तिस बलहार अष्टपदी
ਟੂਟੀ ਗੰਢਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਬਿਨਾਸੀ ਪ੍ਰਭ ਆਪੇ ਆਪ ਆਪਨ ਕੀ ਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਾਟ ਸੋਹੈ ਧਨਵੰਤਾ ਹੋਏ ਕਿਆ ਕੋ ਗਰਭ ਹੈ ਜਾਂ ਸਭ ਕਿਛ ਤਿਸਕਾ ਦੀਆ ਦਰਬ ਹੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹੈ ਦਾਤਾਰ ਤਿਸ ਦੇਨ ਹਾਰ ਜਾਣੈ ਗਵਾਰ ਜਿਸ ਗੁਰਪ੍ਰਸਾਦ ਟੂਟੇ ਹਉ ਰੋਗ ਨਾਨਕ ਸੋ ਜਨ ਸਦਾ ਆਰੋਗ ਜਿਉ ਮੰਦਰ ਕੋ ਥੰਮੈ ਥੰਮਨ ਤਿਉਂ ਗੁਰ ਕਾ ਸ਼ਬਦ ਮੰਨੈ ਅਸ ਥੰਮਨ ਜਿਉ ਪਾਖਾਣ ਨਾਵ ਚੜ੍ਹ ਤਰੈ ਪ੍ਰਾਣੇ ਗੁਰ ਚਰਨ ਲਗਤ ਨਿਸ ਤਰੈ ਜਿਉ ਅੰਧਕਾਰ ਦੀਪਕ ਪ੍ਰਕਾਸ਼ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾਂ ਉਦਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮੇਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਸ਼ੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਜੋ ਕਾਸ਼ੁ ਕਰੈ ਸੋਈ ਸੁਖ ਮਾਨ ਭੁਲਾ ਕਾਹੇ ਫਿਰਿਆ ਜਾਨ ਕੌਣ ਬਸਤ ਆਈ ਤੇਰੇ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲੇਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਕੇ ਪਸੰਤੈ ਸੰਗਚਾਲ ਅਵਰ ਤਿਆਗ ਬਿਖਿਆ ਜੰਜਾਲ ਧਨ ਧਨ ਕਹੇ ਸਭ ਕੋਏ ਮੁਖ ਊਜਲ ਹਰ ਦਰਗੈ ਸੋਏ ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾਕੈ ਸਦ ਬਲਹਾਰ ਹੈ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕਉ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ ਸਾਧ ਸੇਵਾ ਵੱਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤੈ ਦਰ ਆਇਆ ਸਰਬ ਸੁਖ ਨਾਨਕ ਤੇਹ ਪਾਇਆ ਮ੍ਰਿਤਕ ਕੋ ਜੀਵਲ ਨਹਾਰ ਭੁਖੇ ਕਉ ਦੇਵਤ ਆਧਾਰ ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛੁ ਤਿਸ ਕਾ ਉਹ ਕਰਨੈ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਗਉ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਨੀਐ ਤੇ ਹੋਲੋਏ ਜਾ ਕੈ ਹਿਰਦੈ ਏਕੋ ਹੋਏ ਸੱਚ ਕਰਨੀ ਸੱਚ ਤਾਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕੇਸ਼ੋ ਤ੍ਰੈਹ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਭਿਨਾਸੀ ਪ੍ਰਭ ਮਨ ਮੈਂ ਰਾਖ ਮਾਨੁਖ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੋ ਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਪਿੰਦ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨਰਾਓ ਮਨਸਾ ਪੂਰਨ ਸਰਣਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾਂ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ ਆਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਮਿਤ ਨਾਹੇ ਸਗਲ ਦੇਵ ਹਾਰੇ ਆਵੋ ਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੈ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆਵੈ ਸੇ ਤੇਹ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖ ਕਰੈ ਇਕ ਰੰਗ ਨਾਨਾ ਬਿਦ ਕੀਨੋ ਬਿਸਕਾਰ ਪ੍ਰਭ ਅਬਿਨਾਸੀ ਏਕੰਕਾਰ
नाना चालित करे खिन माहे पूर रहयो पूरन सब ठाए नाना बिद कर बनत बनाई अपनी कीमत आपे पाई सब घट तिसके सब तिसके ठाओ जप जप जीवै नानक हर नाओ नाम के तारे सगले जंत नाम के तारे खंड ब्रह्मांड नाम के तारे सिमरत वेद पुराण नाम के तारे सुनन ज्ञान ध्यान नाम के तारे आगास पाताल नाम के तारे सगल आकार नाम के तारे पुरियां सब भवन नाम के संग उदरे सुन श्रवण कर कृपा जिसे अपने नाम लाए नानक चौथे पद मैं सो जन गत पाए रूप सत जाका सत अस्थान पुरख सत केवल प्रधान करतूत सत सत जाकी बाणी सत पुरख सब माहे समाणी सत कर्म जाकी रचना सत मूल सत सत उत्पत सत करणी निर्मल निर्मली जिसे बुझाए तिसै सब भली सत नाम प्रभ का सुखदाई विश्वास सत नानक गुरते पाई सत बचन साधु उपदेश सत ते जन जाकै हृदय प्रवेश सत नृत बूझै जे कोय नाम जपत ताकि गत होए आप सत किया सब सत आपे जाने अपनी मित गत जिस की सृष्ट सो करने हार अवर ना बूझ करत विचार करते की मित न जाने किया नानक ज्योतिस पावै सोई थिया करते की मित न जाने किया नानक ज्योतिस पावै सो वर्तिया बिस्मन बिस्म भये बिस्माद जिन बूझिया तिसाया स्वाद प्रभ कै रंग राच जन रहे गुर कै बचन पदार्थ लहे ओए दाते दुख काटन हार जा कै संग तरै संसार जन का सेवक सुवट भागी जन कै संग एक लिव लागी गुण गोबिंद कीर्तन जन गावै गुर प्रसाद नानक फल पावै सलोक आद सच जुगाद सच है भी सच नानक हुसी भी सच अष्टपति चरण सत सत प्रसनहार पूजा सत सत सेवदार दर्शन सत सत पेखनहार नाम सत सत त्यावनहार आप सत सत सब धारी आपे गुणकारी शब्द सत सत प्रभ बखता सुरत सत सत जस सुनता बुजन हार कौ सत सब होए नानक सत सत प्रभ सोए सत स्वरूप हृदय जिन मान्या करण करावण तिन मूल पछान्या जाकै हृदय विश्वास प्रभ आया तत ज्ञान तिस मन प्रगटाया भय ते निरपौ होए बसाना जिस ते उपजिया तिस माहे समाना बस्त माहे ले बस्त गडाई ताको भिन न कहना जाई बुझे बुझन हार बबेक नारायण मिले नानक एक ठाकुर का सेवक आज्ञाकारी ठाकुर का सेवक सदा पुजारी ठाकुर के सेवक है मन प्रतीत ठाकुर के सेवक की निर्मल रीत ठाकुर को सेवक जान संग प्रभ का सेवक नाम कै रंग सेवक को प्रपालन हारा सेवक की राख निरंकारा सो सेवक जिस दया प्रभ धारा नानक सो सेवक सा सा समारा है अपने जन का पर्दा ढाक है अपने सेवक की सर पर राख है अपने दास को दे वडाई अपने सेवक को नाम जपाई अपने सेवक की आप पात राख है ताकि गत मित कोई ना लाख है प्रभ के सेवक काओ को ना पहुचै प्रभ के सेवक ऊच ते ऊचे जो प्रभ अपने सेवा लाया नानक सो सेवक दैदिस प्रगटाया निकी कीरी मैं कल रख है भासम करै लस्कर कोट लख है जिसका शासन काढ़ ते आप ताकौ राखत दे कर हाथ मानस जतन करत बहु भांत तिसके करत ब्रथे जात मारै न रखै अवर न कोए सर्ब जियां का रख सोए काहे सोच करे रे प्राणी जप नानक प्रभ अलख विडाणी बारंबार बार प्रभ जपी है पी अमृत एहु मन तन त्रपी है नाम रतन जिन गुरमुख पाया तिस केश अवर नाही दृष्टाया नाम तन नामो रूप रंग नामो सुख हर नाम का संग नाम रस जो जन त्रिपताने मन तन नामे नाम समाने
ਉਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕੈ ਸਦ ਕਾਮ ਬੋਲੋ ਜਸ ਜਿਹਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋਆ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸਕੀ ਮਹਿਮਾ ਕੌਣ ਬਖਾਨਹੁ ਤਿਸਕਾ ਗੁਣ ਕਹਿ ਏਕ ਨ ਜਾਨਹੁ ਆਠ ਪਹਿਰ ਪ੍ਰਭ ਬਸੈ ਹਜੂਰੇ ਕਹੁ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨਕੀ ਓ ਟਲੇ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਾਨ ਆਪਣਾ ਪ੍ਰਭੂ ਪਛਾਤਾ ਸੋ ਜਾਨ ਸਰਬ ਥੋਕ ਕਾ ਦਾਤਾ ਤਿਸਕੀ ਸਰਣ ਸਰਬ ਸੁਖ ਪਾਵੈ ਤਿਸਕੇ ਦਰਸ ਸਭ ਪਾਪ ਮਿਟਾਵੈ ਆਵਰ ਸਿਆਨ ਪਸਗਲੀ ਛਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਿਲ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੁਮਾਰੈ ਗੁਰ ਕੇ ਗ੍ਰਹਿ ਸੇਵਕ ਜੋਰਾ ਹੈ ਗੁਰ ਕੀ ਆਗਿਆ ਮਨ ਮਹਿ ਸਹੈ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਤਿਹਾਵੈ ਮਨ ਬੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕਉ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸੁਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕਉ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਹੈ ਪਾਰ ਬ੍ਰਹਮ ਏ ਕਹੇ ਆਪ ਨਹੀਂ ਕਛੁ ਭਰਮ ਸਹਿ ਸਿਆਣਪ ਲਾਇਆ ਨ ਜਾਈਏ ਨਾਨਕ ਐਸਾ ਗੁਰ ਬੜ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਣ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਨ ਕਰ ਬਚਨ ਕਰਨ ਆਘਾਨੇ ਮਨ ਸੰਤੋਖ ਆਤਮ ਪਤੀ ਆਨੇ ਪੂਰਾ ਗੁਰ ਆਖਿਆਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਜਿਹਾ ਏਕ ਉਸਤਤ ਅਨੇਕ ਸਤਿਪੁਰਖ ਪੂਰਨ ਬਿਬੇਕ ਕਾਹੂ ਬੋਲ ਨਾ ਪਹੁਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਕੀ ਕੀਮਤ ਕਿਨੇ ਨਾ ਪਾਈ ਅਨੇਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰ ਹੈ ਸਦ ਬਲਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸੋ ਜਾ ਕੇ ਮਨ ਪ੍ਰਗਟੇ ਗੁਣ ਤਾਸੋ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੈ ਸੰਗ ਨਾ ਲੇਪ ਮਨ ਮੈਂ ਰੱਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁੱਖ ਤਹਿ ਤੇ ਨਾਸੇ ਤਪਤ ਮਾਹੇ ਠਾਂਡ ਵਰਤਾਈ ਆਨੰਦ ਭਇਆ ਦੁੱਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੂਕਾ ਨਿਰਭਉ ਹੋਏ ਬਸੇ ਸਗਲ ਬਿਆਦ ਮਨ ਤੇ ਖੈ ਨਸੇ ਜਿਸਕਾ ਸਾਥਨ ਕਿਰਪਾ ਤਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੂਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਪੀਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਨਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭੈ ਪ੍ਰਗਾਸ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਤਾਰੀ ਅਨਕ ਬਾਹਰ ਨਾਨਕ ਬਲਹਾਰੀ ਸਲੋਕ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ
संत जना मिल करहु विचार, एक सिमर नाम आधार, अवर उपाव सब मीत बिसारो, चरण कमल रिध मैं उर तारो, करण कारण सो प्रभ समरथ, दृढ़ कर गहु नाम हर वथ, ए तन संचो हो वो भगवंत, संत जना का निर्मल मंत, एक आसरा खू मन माहे, सर्व रोग नानक मिट जाहे, जिस तन को चार कुंट उठतावै, सो तन हर सेवा ते पावै, जिस सुख को नित बाछै मीत, सो सुख साधु संग परीत, जिस सोभा को करै भली करनी, सा सोभा भाज हर की सरनी, अनको पावी रोग न जाए, रोग मिटै हर अब कदलाए, सर्व निधान मैं हर नाम निधान, जप नानक दरगह परवान, मन प्रभु दो हर कै नाए, तह दिस धावते आवै ठाए, ताकौ बिघन लागै कोय, जा कह हृदय बसै हर सोए, कल ताती ठंडा हर नाओ, सिमर सिमर सदा सुख पाओ, भौ बिनसै पूरन होए आस, भगत पाए आत्म प्रगास, तित घर जाए बसै अबिनासी, कहो नानक काटी जम फासी, तत विचार कहे जन साचा, जन्म मरै सो काचो काचा, आवा गवन मिटै प्रभ सेव, आप त्याग शरण गुरुदेव, इयों रतन जन्म का होए उधार, हर हर सिमर प्राण आधार, अनको पावना छूटन हारे, सिमर शास्त्र वेद बिचारे, हर की भगत करो मन लाए, मन बंशत नानक फल पाए, संग न चालस तेरे तना, तू क्या लपटावै मूर्ख मना, सुत मीत कुटंब अर बनता, इन ते कहो तुम कवन सनाथा, राज रंग माया बिसथार, इन ते कहो कवन छुटकार, अस हस्ती रथ असवारी, झूठा डंभ झूठ पासारी, जिन दिए तिस बुझे ना बिगाना, ना बिसार नानक पछताना, गुर की मत तू लेह आने, भगत बिना बौडू बेस्याने, हर की भगत करो मन मीत, निर्मल होए तुम्हारो चीत, चरण कमल राखो मन माहे, जन्म जन्म के किल बिख जाहे, आप जपहौ अवरा नाम जपावहौ, सुनत कहत रहत गत पावहौ, सार भूत सत हर को नाओ, सह सुभाए नानक गुण गाओ, गुण गावत तेरी उतरस महल, बिन सजाए हमें बेख फैल, होहे अचिंत बसै सुख नाल, सास ग्रास हर नाम समाल, शाठ सयान पसगली मना, साध संग पावै सच तना, हर पूंजी सांच करहो व्यवहार, इहां सुख दरगह जयकार, सर्व निरंतर एको देख, कहो नानक जाके मस्तक लेख, एको जप एको सलाहे, एक सिमर एको मन आहे, एक सके गुण गाओ अनंत, मन तन जाप एक भगवंत, एको एक एक हर आप, पूर्ण पूर रहो प्रभ व्याप, अनक बिसथार एक ते परे, एक आराध परास्त गए, मान तन अंतर एक प्रभ राता, गुर प्रसाद नानक एक जाता, श्लोक फिरत फिरत प्रभ आया, परया तौ शरनाए, नानक की प्रभ बेनती, अपने भगती लाए, अष्टपदी, जाचक जन जाचै प्रभ दान, कर कृपा देवो हर नाम, साध जना की मांगौ तूर, पार ब्रह्म मेरे सरदा पूर, सदा सदा प्रभ की गुण गावो, सास सास प्रभ तुम्हें त्यावो, चरण कमल सिउ लागै प्रीत, भगत करो प्रभ की नित नीत, एक ओट एको आधार, नानक मांगै नाम प्रभ सार, प्रभ की दृष्ट महा सुख होए, हर रस पावै बिरला कोए, जिन चाखिया से जन त्रिपताने, पूर्ण पुरख नहीं डोलाने, सुपार परे प्रेम रस रंग, उपजै चाओ साध कै संग, परे शरण आन सब त्याग, अंतर प्रगास आन दिन लिव लाग, बटभागी जपया प्रभ सोए, नानक नाम रते सुख होए, सेवक की मनसा पूरी पई, सतगुर ते निर्मल मत लई, जन को प्रभ होयो दयाल, सेवक की नो सदा निहाल, बंधन काट मुक्त जन भया, जन्म मरण दुख भ्रम गया, ऐश पुनी सरधा सब पूरी, रव रहया साध संग हजूरी, जिसका सातन लिया मिलाए, नानक भगती नाम समाए, सो क्यों बिसरै जे काल ना पानै, सो क्यों बिसरै जे किया जानै, सो क्यों बिसरै जिन सब किश दिया, सो क्यों बिसरै जे जीवन जिया, सो क्यों बिसरै जे अगन मैं राखै, गुर प्रसाद को बिरला लाखै,
ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰ ਪੂਰੈ ਤਤ ਇਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਹਾਇਆ ਸਾਜਨ ਸੰਤ ਕਰਹੋ ਇਹੋ ਕਾਮ ਆਨ ਤਿਆਗ ਜਪ ਹੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਹੋ ਆਪ ਜਪ ਹੋ ਅਵਰਹ ਨਾਮ ਜਪਾਵ ਹੋ ਭਗਤ ਭਾਏ ਕਰੀਐ ਸੰਸਾਰ ਬਿਨ ਭਗਤੀ ਤਨ ਹੋ ਸੀਸ਼ਾ

ਨਾਨਕ ਨਾਮ ਜਪੋ ਗੁਣ ਤਾਸੋ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸੁਆਓ ਨੇਤਰੋਂ ਪੇਖ ਦਰਸ ਸੁਖ ਹੋਏ ਮਨ ਬਿਗਸੈ ਸਾਧ ਚਰਨ ਧੋਏ ਭਗਤ ਜਨਾ ਕਹਿ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਦੀਜੈ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਣ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀਤ ਹਮ ਨਿਰਗੁਨਿਆਰ ਨੀਚ ਅਜਾਨ ਨਾਨਕ ਤੁਮਰੀ ਸਰਣ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਏ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੁਭਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੁ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਅਕਾਰ ਏਕਾਸ਼ ਨਾ ਦ੍ਰਿਸ਼ਟਿਤਾ ਪਾਪ ਪੁਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸ ਕਾ ਵਰਨ ਚਿਹਨ ਨਾ ਜਾਪਤ ਤਬ ਹਰਖ ਸੋਗ ਕਹੋ ਕਿਸ ਹੈ ਵਿਆਪਤ ਜਬ ਆਪਨ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾਂ ਕਿਸ ਹੋਵਤ ਭਰਮ ਆਪਨ ਖੇਲ ਆਪ ਵਰਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕਹੋ ਗਨੀ ਜਬ ਏਕੈ ਹਰ ਅਗਮ ਅਪਾਰ ਤਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸੇਵ ਸਾਕਤ ਕਹੋ ਕੇ ਤਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ ਆਪਨ ਚਲਿਤ ਆਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਭਿਨਾਸੀ ਸੁਖ ਆਪਨ ਆਸਨ ਤਹਿ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕੈਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਨ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤਹਿ ਬਿਨ ਮੈਲ ਕਹੋ ਕਿਆ ਧੋਤਾ ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹਿ ਕੌਣ ਕਉ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤਹਿ ਸ਼ਾਲ ਸ਼ਿਦਰ ਲਗਤ ਕਹੋ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤਹਿ ਕਿਸੈ ਭੂਖ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੇ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਕਵਨ ਮਾਏ ਬਾਪ ਮਿੱਤਰ ਸੋਤ ਪਾਈ ਜੈ ਸਰਬ ਕਲਾ ਪੇ ਪ੍ਰਬੀਨ ਤਹ ਵੇਦਕ ਦੇਵ ਕਹਾ ਕੋ ਚੀਨ ਜਬ ਆਪਣ ਆਪ ਆਪ ਉਰ ਧਾਰੈ ਤਉ ਸਗਨ ਆਪ ਸਗਨ ਕਹਾ ਵਿਚਾਰੈ ਜਹ ਆਪਨ ਊਚ ਆਪਨ ਆਪ ਨੇਰਾ ਤਹ ਕੌਣ ਠਾਕੁਰ ਕੌਣ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜੈ ਅਸ਼ਲ ਅਸ਼ੇਦ ਅਭੇਦ ਸਮਾਇਆ ਊਹਾ ਕਿਸੈ ਵਿਆਪਤ ਮਾਇਆ ਆਪਸ ਕਉ ਆਪੇ ਆਦੇਸ ਤੇਹੋ ਗੁਣ ਕਾ ਨਾਹੀ ਪ੍ਰਵੇਸ਼ ਜਹ ਏਕੈ ਏਕ ਏਕ ਭਗਵੰਤਾ ਤਹਿ ਕੌਣ ਅਚਿੰਤ ਕਿਸ ਲਾਗੈ ਚਿੰਤਾ ਜਹ ਆਪਨ ਆਪ ਆਪ ਪਤੀਆਰਾ ਤਹਿ ਕੌਣ ਕਥੈ ਕੌਣ ਸੁਨਨੇ ਹਾਰਾ ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕਉ ਆਪੇ ਪਹੁਚਾ ਜਹ ਆਪ ਰਚਿਓ ਪ੍ਰਪੰਚ ਆਕਾਰ ਤੇਹੋ ਗੁਣ ਮੈਂ ਕੀਨੋ ਬਿਸਥਾਰ ਪਾਪ ਪੁੰਨ ਤੈ ਭਈ ਕਹਾਵਤ ਕੋ ਨਰਕ ਕੋ ਸੁਰਗ ਬੰਛਾਵਤ ਆਲ ਜਾਲ ਮਾਇਆ ਜੰਜਾਲ ਹਮੈ ਮੋਹ ਭਰਮ ਪਹਿ ਭਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ
जह अबगत भगत तह आप जह पसरै पसार संत प्रताप दोहु पाक का आपे तनी उनकी शोभा उन्हों बनी आपे कौतक करे आनंद जोज आपे रास भोगन निर्जोग जिस पावै तिस आपन ना लावै जिस पावै तिस खेल खिलावै बेसुमार अथा अगंत अतुलै ज्यों बुलावो त्यों नानक दास बुलै सलोक जी जंत के ठाकुरा आपे वर्तन हार नानक एको पसरिया दूजा कहे दृष्टार अष्टपदी आप कथे आप सुनने हार आपे एक आप बिसथार जा तिस पावे तां सृष्ट उपाए अपने पाणे लए सुमाए तुम ते भिन्न नहीं किछु होए आपन सूत सब जगत परोए जाको प्रभ जियो आप बुझाए जाको प्रभ जियो आप बुझाए सच नाम सोई जन पाए सो समदर्शी तत का बेता नानक सगल श्रेष्ट का जेता जी जंत्र सबता कै हाथ दीन दयाल अनाथ को नाथ जिस रख है तिस कोई न मारे सो मुआ जिस मनो बिसारै तिस ताज अवर कहाँ को जाए सब सिर एक निरंजन राय जी की जुगत जा कह सब हाथ अंतर बाहर जानो साथ गुण निधान बेअंत अपार नानक दास सदा बलहार पूरण पूर रहे दयाल सब ऊपर होवत कृपाल अपने करतब जाने आप अंतर जमे रहे व्याप प्रत पालै जीअन बहु भांत जो जो रचियो सो तिसै तिहात जिस भावै तिस लय मिलाए भगत करै हर के गुण गाए मन अंतर विश्वास कर मान्या करण हार नानक एक जानिया जन लागा हर एक नाए तिसकी आस नृति जाए सेवक को सेवा बनाई हुकम बूझ परम पद पाई इस ते ऊपर नहीं विचार जाके मन बसया निरंकार बंधन तोर पहे निर्वैर अन दिन पूजे गुर के पैर ए लोक सुखिए पर लोक सोहेले नानक हर प्रभ आपे मिले साध संग मिल करहो आनंद गुण गावहु प्रभ परमानंद राम नाम तत करो विचार दुर्लभ देखा करहु उदार अमृत बचन हर के गुण गाओ प्राण तरन का यह सुआओ आठ पहर प्रापे खूनेरा मिटै अज्ञान बिन सह अंधेरा सुन उपदेश हृदय बसावो मन इच्छे नानक फल पावो हलत पलत दोलियो सुवार राम नाम अंतर उरतार पूरे गुर की पूरी दिखिया जिस मन बसै तिस साच परीख्या मन तन नाम जपो लिवलाए दुख दर्द मन ते पहु जाए सच वापार करो वापारी दरगह निब है खेप तुम्हारी एका टेक रखो मन माहे नानक बहुर ना आवै जाहे तिस ते दूर कहा को जाए उबरै राखन हार त्याए निरभउ जपै सगल भउ मिटै प्रभ कृपा ते प्राणी छुटाए जिस प्रभ राखै तिस नाही दुख नाम जपत मन होवत सुख चिंता जाए मिटै अहंकार तिस जन कौ कोई न पहुचन हार सर ऊपर ठाडा गुर सूरा नानक ताके कारज पूरा मात पूरे अमृत जाके दृष्ट दर्शन पेखत उदरत श्रेष्ठ चरण कमल जाके अनूप सफल दर्शन सुंदर हर रूप धन सेवा सेवक परवान अंतर जामे पुरख प्रधान जिस मन बसै सोहो तिनिहाल ताके निकट न आवत काल अमर पहे अमरा पद पाया साध संग नानक हर तिहाया श्लोक ज्ञान अंजन गुर दिया अज्ञान अंधेर विनाश हर कृपा ते संत पिटिया नानक मन प्रगाश अष्टपदी संत संग अंतर प्रभ डीठा नाम प्रभु का लागा मीठा सगल समग्री एक सकट माहे अनकरंग नाना दृष्टाय नवनिध अमृत प्रभ का नाम देही मैं इसका विश्राम सुन समाद अनहत कह नाद कहन न जाई अचरज विस्माद तिन देखिया जिस आप दिखाए नानक तिस जन सो जी पाए सो अंतर सो बाहर अनंत घट घट ब्याप रहया भगवंत धरन माहे आकाश पयाल सर्बलोक पूर्ण प्रतपाल बान तिन पर्वत है पार ब्रह्म जैसी आग्या तैसा कर्म पौन पणि बै संतर माहे चार कुंठ दै दिसे समाहे
ਤਿਸ ਤੇ ਭਿੰਨ ਨਹੀਂ ਕੋਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ। ਵੇਦ ਪੁਰਾਣ ਸਿਮਰਤ ਮੈਂ ਦੇਖੋ, ਸਸੀਅਰ ਸੂਰ ਨਖਿਅਤਰ ਮੈਂ ਏਖੋ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਬਹੂ ਡੋਲੈ। ਸਰਬ ਕਲਾ ਕਰ ਖੇਲੈ ਖੇਲ, ਮੋਲ ਨਾ ਪਾਈਐ ਗੁਣੈ ਅਮੋਲ। ਸਰਬ ਜੋਤ ਮੈਂ ਜਾਤੀ ਜੋਤ, ਧਾਰ ਰਹਿਓ ਸਵਾਮੀ ਓਤ ਪੋਤ। ਗੁਰਪ੍ਰਸਾਦ ਪਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ। ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ। ਸੰਤ ਜਨਾ ਸੁਨੈ ਸ਼ੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸ ਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਣ ਹਾਰ ਪ੍ਰਭ ਜਾਨੈ। ਅੰਤਰ ਬਸੈ ਬਾਹਰ ਪੀ ਓਹੀ, ਨਾਨਕ ਦਰਸਨ ਦੇਖ ਸਭ ਮੋਹੀ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। ਤਿਸ ਭਾਵੈ ਤਾਂ ਕਰੇ ਵਿਸਥਾਰ, ਤਿਸ ਭਾਵੈ ਤਾਂ ਏਕ ਓਂਕਾਰ। ਅਨਕ ਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲਏ ਮਿਲਾਏ। ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ। ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ। ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਦੇਖਣ ਹਾਰਾ। ਸਗਲ ਸਮੱਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਣਾ। ਆਵਨ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀ ਨੀ ਮਾਇਆ। ਸਭ ਕੈ ਮਦ ਅਲਿਪਤੋ ਰਹੈ, ਜੋ ਕਿਛ ਕਹਿਣਾ ਸੋ ਆਪੇ ਕਹੈ। ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਭਾਵੈ ਤਾਂ ਲਏ ਸਮਾਏ। ਇਸ ਤੇ ਹੋਏ ਸੁਨਾਹੀ ਬੁਰਾ, ਉਰੈ ਕਹੋ ਕਿਨੈ ਕਸ਼ ਕਰਾ। ਆਪ ਭਲਾ ਕਰਤੂਤ ਅਤ ਨੀਕੀ, ਆਪੇ ਜਾਣੈ ਆਪਣੇ ਜੀ ਕੀ। ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗ ਰਾਚ। ਤਾਕੀ ਗਤ ਮਿਤ ਕਹੀ ਨ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ। ਤਿਸ ਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ। ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮੇ ਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸਲੋਕ ਪੂ

ਸਾਧ ਸੰਗ ਮਿਟਾਏ, ਸੰਤ ਕਿਰਪਾ ਤੇ ਜਮ ਤੇ ਛੁਟਾਏ, ਜਾ ਕੇ ਮਸਤਕ ਕਰਮ ਪ੍ਰਭ ਪਾਏ, ਸਾਧ ਸਰਣ ਨਾਨਕ ਤੇ ਆਏ। ਜਿਸ ਮਨ ਬਸੈ ਸੁਣੈ ਲਾਏ ਪ੍ਰੀਤ, ਕਿਸ ਜਨ ਆਵੈ ਹਰ ਪ੍ਰਭ ਚੀਤ, ਜਨਮ ਮਰਨ ਤਾ ਕਾ ਦੁਖ ਨਿਵਾਰੈ, ਦੁਲੱਭ ਦੇਹ ਤਤਕਾਲ ਉਧਾਰੈ।

ਵੇਖੈ ਹਾਦਰਾ ਹਦੂਰ, ਕਥਨਾ ਕਥੀ ਨ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇ ਦਾ ਦੇ ਲੈ ਦੇ ਥਕ ਪਾਹੇ, ਜੁਗਾ ਜੁਗੰਤਰ ਕਾਹੀ ਕਾਹੇ, ਹੁਕਮੇ

ਕਿ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ

ਸੁਗਾਉ ਸੁਣਿਆ ਹਾਥ ਹੋਵੈ ਸੁਗਾਉ ਨਾਨਕ ਭਗਤਾਂ ਸੁਧਾ ਵਿਗਾਉ ਸੁਣੇ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਜ ਕਲਮ ਨ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਚੋਟਾ ਨ ਖਾਏ ਮੰਨੈ ਜਮਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਾਤਸ਼ਾਹ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੁਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵਹਿ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿਮਾਨ ਪੰਚੇ ਸੋਹੈ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਹੀਂ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਉ ਸੁਭਨਾ ਲਿਖਿਆ ਵੁੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਆਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਇੱਕੋ ਕਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖਸਾਰ ਅਸੰਖ ਮੋਹ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਏ ਅਸੰਖ ਮਲੇਸ਼ ਮਲ ਪੱਖ ਖਾਏ ਅਸੰਖ ਨਿੰਦਕ ਸਿਰ ਕਰੈ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਤਾਵ ਗਮ ਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾ ਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਯੋਗ ਵਖਾਣ ਜਿਨੇ ਲਿਖੇ ਤਿਸ ਸਿਰ ਨਾਹੇ ਜਿਵ ਫਰਮਾਏ ਤਿਵ ਤਿਪਾਹੀ ਜਿਤਾ ਕੀਤਾ ਤਿਤਾ ਨਾਓ ਵਿਣ ਨਾਵੈ ਨਾਹੀ ਕੋਥਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਕੰਧੇ ਪਾਣੀ ਧੋਤੈ ਉਤਰ ਸਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕਹਿ ਸੰਗ ਧੋਪੈ ਨਾਵੈ ਕਹਿ ਰੰਗ ਪੁੰਨੀ ਪਾਪੀ ਆਕਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੇ ਹੀ ਖਾਓ ਨਾਨਕ ਹੁਕਮੀ ਆਓ ਜਾਓ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਣ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੈ ਲਿਖ ਪੁਰਾਣ ਵਕਤ ਨ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਨ ਤਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੁ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੀ ਆਪੇ ਜਾਣੈ ਸੋਈ ਕਿਵ ਕਰਿਆ ਕਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ
नानक जी को आपौ जाने अगै गयान सूहै पाताल पाताल लख आगस आगास कूड़ कूड़क पाल थके वेद कहनिक बात सहस अठारह कहन कते बासलू एक धात लिखा हुए तां लिखी है लिखे हुए विनाश नानक वड्डा आखी है आपे जाने आप सालाही सालाही ती सुरत न बाइया नदियां तै वाह पवै समुद्र न जानी है समुद्र सा सुल्तान गिरह सिद्धि माल धन कीड़ी तुलना होवनी जे तिस मनु न विसरह अंत न सिद्धि कह न अंत वंत न कर न दे न अंत अंत न वेखण सुनण न अंत अंत न जापै क्या मन मंत अंत न जापै कीता आकार अंत न जापै पारावार अंत कारण के ते बिल लाहे ताके अंत न पाए जाए इहो अंत न जाने कोए बहुता कहिए बहुता हुए वड्डा साहिब उच्चा थाऊ उचे उपर उच्चा ना हुए वडूचा हुए कोए तिस उचे को जाने सोए जेवड़ा आप जाने आप आप नानक नदरी करमी दात बहुता कर्म किया ना जाए वड्डा दाता तिल ना तुमाए केते मंगै जो दपार केत्या गणत नहीं विचार केते खप टुटह विकार केते लै लै मुकर पाहे केते मूर खाही खाही केत्या दो भूख सदमार ए पेदा तेरी दातार पंध खलासी भाणै होए हो राख न सकै कोए जे को खाए के आखण पाए ओ जाने जितियां मुँह खाए आपे जाने आपे दे या कैसे पे के जिसनु बख्शे शिव साला नानक पातशाही पातशाह अमुल गुण अमुल व्यापार अमुल व्यापारी अमुल भंडार अमुल आवे अमुल लै जाहे अमुल पाए अमुला समाहे अमुल धर्म मुल दीवान अमुल तुल मुल परवान अमुल बख्शीस अमुल निशान अमुल कर्म अमुल फुरमान अमुल्लो मुला क्या ना जाए आख आख रहे लिवलाए आख वेद पाठ पुराण आख पढ़े करह वक्यान आख बरमे आख इंद आख गोपी तै गोविंद आख ईसर आख सिद्ध आख कीते कीते बुद्ध आख दानव आख देव आख सुर नर मुंजन सेव किते आख आखण पाहे किते कह कह उठ जाहे ते किते होर करे ताख न सकह के जीवड़ भावै तेवड़ हुए नानक जाने साचा सोए जे को आख बोल बिगाड़ ता लिखिए सिर गावारा गावार सो दर के हा सो कर के हा जित बै सर्व संभाले वाजे नाद अनेक संका किते वावन हारे किते राग परिस्यों कहियन किते गावन हारे गावै तोनु पौन पानी बै संतर गावै राजा धर्म दुआरे गावै चित गुप्त लिख जाने लिख लिख धर्म विचारे गावै ईश्वर ब्रह्मा देवी सोहन सदा सुवारे गावै इंद इंदासन बैठे देवते आदर नाले गावै सिद्ध समाधि अंदर गावन साध विचारे गावन जति सती संतोखी गावै वीर करारे गावन पंडित पढ़न रखीश्वर जुग जुग वेदा नाले गावै मोहनिया मन मोहन सुरगा मच प्याले गावन रतन उपाए तेरे अड़सठ तीर्थ नाले गावै जोद महाबल सूरा गावै खानी चारे गावै खंड मंडल वर भंडा कर कर रखे तारे सही तुदनु गावै जो तुद पावन रते तेरे भगत रसाले

ਸਾਧ ਮੀਲਾਨਾਥ ਅਨਾਥ ਜੁਗ ਜੁਗ ਇੱਕੋ ਵੇਸ਼ ਆਸਣ ਲੋਏ ਲੋਏ ਭੰਡਾਰ ਜੋ ਕਿਛੁ ਪਾਇਆ ਸੋ ਇੱਕਾ ਵਾਰ ਕਰ ਕਰ ਵੇਖੈ ਸਿਰ ਜਿਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਦਿਸੈ ਆਦੇਸ਼ ਆਦ ਅਨੀਨ ਅਨਾਥ ਅਨਾਥ ਜੁਗ ਜੁਗ ਇੱਕੋ ਵੇਸ਼ ਇੱਕ ਦੂਜੀ ਬਹੁ ਲੱਖ ਹੋਵੇ ਲੱਖ ਹੋ ਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏਤ ਰਾਹ ਪਥ ਪਵੜੀਆਂ ਚੜੀਆ ਹੋਏ ਇਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਛਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਜਿੱਥੈ ਸੋਹਨ ਪੰਚ ਪਰਵਾਰ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਕੰਡ ਕਾਹੀਓ ਧਰਮ ਗਿਆਨ ਕੰਡ ਕਾਇਆ ਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਣ ਮਹੇਸ਼ ਕੀਤੇ ਬਰਮੇ ਘੜਤ ਘੜੀ ਹੈ ਰੂਪ ਰੰਗ ਕੇ ਵੇਸ਼ ਕੀਤੀ ਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਅਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਆਨੰਦ ਸ਼ਰਮਕੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕੱਚੀਆਂ ਨਾ ਜਾਹੇ ਜੀ ਕੋ ਕਹਿ ਪਿੱਛੈ ਪੁਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮਕੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਤ ਮਹਾਂਬਲ ਸੂਰ ਤਿੰਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਥਨੇ ਜਾਹੀ ਨਾ ਉਹ ਮਰੇ ਨਾ ਠਾਗੇ ਜਾਹੀ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਰਹਿ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਅਨੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਜਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਐਰਨ ਮਤ ਵੇਦ ਹਥਿਆਰ ਭਾਉ ਕਲਾਗਨ ਤਪਤਾਉ ਭਾਂਡਾ ਭਾਉ ਮ੍ਰਿਤ ਤਟਾਲ ਘੜੀਐ ਸਭ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਵੇ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇ ਕੋ ਕਹਿ ਨ ਸਕਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿਤੋਚ ਕਹੀ ਜੈ ਕੋਟ ਇੰਦ੍ਰ ਇੰਦਰਾਨ ਸਾਹੀ ਸਾਹਨ ਗਨਿ ਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿ ਤਵੈ ਸਰਵ ਨਾਮ ਕਥੈ ਕਵਨ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਿਆ ਛੰਦ ਨਮਸਤੁੰਗ ਅਕਾਲੇ ਨਮਸਤੁੰਗ ਕਿਰਪਾਲੇ ਨਮਸਤੁੰਗ ਰੂਪੇ ਨਮਸਤੁੰਗ ਅਨੂਪੇ ਨਮਸਤੁੰਗ ਭੇਕੇ ਨਮਸਤੁੰਗ ਅਲੇਖੇ ਨਮਸਤੁੰਗ ਅਕਾਏ ਨਮਸਤੁੰਗ ਅਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਅਤਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕੈ ਨਮਸਤੰਗ ਨਿੱਕੈ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤਸਤ ਰੰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਬੇ ਅਦੇਸ਼ੰਗ ਅਦੇਸ਼ੇ ਨਮਸਤੰਗ ਅਭੇਸ਼ੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਵ ਧੰਦੇ ਨਮੋ ਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਪੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਛੰਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਦੇ ਹੈ ਅਭੇ ਹੈ ਅਜੀਤ ਹੈ ਅਪੀਤ ਹੈ ਤ੍ਰਿਮਾਨ ਹੈ ਨਿਦਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਣ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਚੂਜ ਹੈ ਅਚੰਜ ਹੈ ਅਮੀਕ ਹੈ ਰਫੀਕ ਹੈ ਅਧੰਦ ਹੈ ਅਬੰਧ ਹੈ ਨਿਰਭੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸੀਕ ਹੈ ਨਿਰਲੰਬ ਹੈ ਅਸੰਭ ਹੈ ਅਗੰਭ ਹੈ ਅਜੰਭ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਪੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਧ ਬਾਧੇ ਅਨੰਗੀ ਅਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਥੇ ਸਮਸਤੀ ਬਿਭੂਤੇ ਕਲੰਕ ਬਿਨਾਨੀ ਕਲੰਕੀ ਸਵਰੂਪੇ ਨਮੋ ਰਾਜ ਰਾਜੇ ਸੰਪਰਮ ਰੂਪੇ ਨਮੋ ਜੋਗ ਜੋਗੇ ਸੰ ਪਰਮ ਸਿੱਧੇ ਨਮੋ ਰਾਜ ਰਾਜੇ ਸੰ ਪਰਮ ਵਿਰਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ
ਅਪੇਖੀ ਆ ਭਰਮੀ ਆ ਭੋਗੀ ਆ ਭੁਗਤੇ ਨਮੋ ਜੋਗ ਜੋਗੇ ਸੁਰੰਗ ਪਰਮ ਜੁਗ ਤੇ ਨਮੋ ਨਿਤ ਨਾਰਾਇਣੀ ਗੁਰੂਰ ਕਰਮੇ ਨਮੋ ਪ੍ਰੇਤ ਅਪਰੇ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਸੁਨਾਨੰ ਨਮੋ ਮੰਤ੍ਰ ਮੰਤ੍ਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨ ਸਰਬੰਗ ਪ੍ਰਣਾਸੀ ਅਨੂਪੇ ਅਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਤ ਕਰਤਾ ਅਦੋ ਉਰਦ ਅਰਧੰਗ ਅਗੰਗ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਚ ਪਾਲੰਗ ਸਦਾ ਸਰਵਦਾ ਸਿਧਾਤਾ ਦਿਆਲੰਗ ਅਛੇਤੀ ਅਭੇਤੀ ਅਨਾਮੰਗ ਅਕਾਮੰਗ ਸਮਸਤੋ ਪਰਾਜੀ ਸਮਸਤ ਧਾਮੰਗ ਤੇਰਾ ਜੋਰ ਚਾਚਰੀ ਛੰਦ ਚਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਅਦੇਸ਼ ਹੈ ਅਭੇਸ਼ ਹੈ ਭੁਜੰਗ ਪਿਆ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਮਾਨੇ ਸਮਸਤੀ ਨਿਧਾਨੇ ਨਮਸਤੁੰਗ ਨਿਰਨਾਥੇ ਨਮਸਤੁੰਗ ਪਰਮਾਤੇ ਨਮਸਤੁੰਗ ਗੰਜੇ ਨਮਸਤੁੰਗ ਪੰਜੇ ਨਮਸਤੁੰਗ ਕਾਲੇ ਨਮਸਤੁੰਗ ਪਾਲੇ ਨਮੋ ਸਰਬਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰਗ ਨਮੋ ਸਰਵ ਪੀਤੰਗ ਨਮੋ ਸਰਵ ਗਿਆਨੰ ਨਮੋ ਪਰਮ ਤਾਨੰ ਨਮੋ ਸਰਵ ਮੰਤ੍ਰੰ ਨਮੋ ਸਰਵ ਜੰਤ੍ਰੰ ਨਮੋ ਸਰਵ ਦ੍ਰਿਸ਼ੰ ਨਮੋ ਸਰਵ ਕ੍ਰਿਸ਼ੰ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖੀਜੇ ਅਭਿਜੇ ਸਮਸਤੰ ਪ੍ਰਸੀਜੇ ਕਿਰਪਾਲੰ ਸਵਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਵਦਾ ਰਿਤ ਸਿੱਧੰ ਨਿਵਾਸੀ ਚਾਰ ਪੜ ਛੰਦ ਤਵ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਕਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਕਲ ਧਰਮੰਗ ਅਲਖ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰਗ ਸਰਬੰਗ ਭੇਵੰਗ ਸਰਬੰਗ ਕਾਲੇ ਸਰਬੰਗ ਪਾਲੇ ਰੂਆਲ ਛੰਤਵ ਪ੍ਰਸਾਦਾਦ ਰੂਪਨਾਦ ਮੂਰਤ ਜੌਨ ਪੁਰਖ ਅਪਾਰੂ ਸਰਮਾਨ ਤ੍ਰਿਮਾਨ ਦੇਵ ਭੇਵਾਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਵਿਰਾਜ ਹੀ ਅਵਧੂਤ ਰੂਪ ਰਿਸਾਲ ਨਾਮ ਥਾਮਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਤਾਰ ਮੂਰਤ ਜਉ ਨਾ ਦੇਖ ਦੇ ਸੌਰ ਨ ਭੇਸ ਜਾਕ ਰੂਪ ਰੇਖ ਨ ਰਾਗ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲੂ ਅਨੁਰਾਗ ਨਾਮ ਕਾਮ ਬਹੀਨ ਭੇਖ ਧਾ ਮੂਹ ਨ ਜਾਹੇ ਸਰਮਾਨ ਸਰਬਤ੍ਰ ਮਾਨ ਸਦੈ ਮਾਨ ਸਤਾ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਨਹੀ ਜੇ ਭੇ ਦੌਰ ਕਤੇਵ ਰੂਪ ਰੰਗ ਨਾ ਜਾਤ ਪਾਸੋ ਜਾਨੀ ਕੇ ਜੇਬ ਤਾਤ ਮਾਤ ਨਾ ਜਾਤ ਚਾਕਰ ਜਨ ਮਰਨ ਬਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਾਨਹੀ ਪੁਰਤੀਨ ਲੋਕ ਚੌਦਾਂ ਕੇ ਵਿਖੈ ਜਗ ਜਾਪੀ ਜੇ ਜਾਪ ਆ ਦੇਵਨਾਦ ਮੂਰਤ ਥਾਪਿਓ ਸਭੈ ਜੀ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸ਼ਵ ਰਚਿਓ ਸੁਯੰ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਅਦੇਸ਼ ਧਰਮ ਧਾਮ ਸੁਖ ਪਰਮ ਰਹਿਤ ਭੂਤ ਅਲਖ ਅਭੇਸ਼ ਅੰਗ ਰਾਗ ਨਾ ਰੰਗ ਜਾਕੈ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਖ ਦਾਇ ਕਾਮ ਆਪ ਰੂਪ ਅਮੀਕ ਅਨੁਸਥਿਤ ਏਕ ਪੁਰਖ ਅਵਧੂਤ ਗਰਭ ਗੰਜਨ ਸਰ ਭੰਜਨਾਦ ਰੂਪ ਅਸੂਤ ਅੰਗਹੀਨ ਭੰਗ ਨਾਤਮਿਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਾਂ ਨਹੀਂ ਜੇ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾਕੈ ਨਿਤ ਭਗਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨਯਾ ਵੇਵੋ ਚਿਤ ਮਤ ਭਾਰ ਛੰਤਵ ਪ੍ਰਸਾਦ ਗੁਣਗਨ ਉਦਾਰ ਮਹਿਮਾ ਅਪਾਰ ਆਸਨ ਅਪੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸ਼ਚਿਨ ਅਨਾਸ ਆਜਾਨ ਬਾਹੁ ਸਾਹਨ ਸਾਹੁ ਰਾਜਾਨ ਰਾਜ ਭਾਨਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਭਾ ਅਪੰਗ ਗਤਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਦੁਤ ਪ੍ਰਚੰਡ ਮਿਤਗਤ ਅਖੰਡ ਆਲਿਸ਼ਯ ਕਰਮ ਆਦ੍ਰਿਸ਼ਯ ਧਰਮ ਸਰਬਾ ਪ੍ਰਨਾਢਯ ਅੰਡੰਡ ਵਾਢਯ ਚਾਚਰੀ ਛੰਤਵ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਭੁਜੰਗ ਪ੍ਰਿਆ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੀ ਚਤਰ ਚੱਕਰ ਜਾਨੀ
चत्र चक्र वर्ती चत्र चक्र परती चत्र चक्र पाले चत्र चक्र काले चत्र चक्र पासे चत्र चक्र वासे चत्र चक्र माने चत्र चक्र दाने चाचरी चंद न सत्र न मित्र न परमंग न पितर न कर्मंग न काय अजन्मंग अजाय न चित्र न मित्र परे है पवित्र परतिशय अतिशय अदृश्य अकृश्य भगवती छन्त्व प्रसाद कथते के आ चिज देशय के आ भिज पेशय के आ गंज करमय के आ पंज परमय के आ भिज लुकै के आ दित सुकै के अवतूत वरणय के बेभूत करणय के राजंग प्रभाहय के धर्मंग तुजा है के अशोक वरणय के सर्वा अपरणय के जगतंग कृति है के छत्रंग छत्रि है के बर्मंग स्वरूप है के अनुपव अनुप है के आदि अधि वह के आपु अपे वह के चित्रंग बहीन है के कह अधीन है के रोजी रजा कह रही मैं रिहा कह कि पाक बे बह के गय बुल गय बह के अफुल गुनाह है के साहन साह है के कारण कुनिंद है के रोजी देहंद है के राजक रहीम है के कर्मंग करीम है के सर्वं कली है के सर्वं दली है के सर्वत्र मान्य है के सर्वत्र दान्य है के सर्वत्र गौण है के सर्वत्र पौण है के सर्वत्र देश है के सर्वत्र पेश है के सर्वत्र राज्य है के सर्वत्र साज्य है के सर्वत्र दीन है के सर्वत्र लीन है के सर्वत्र जाहु के सर्वत्र पाहु के सर्वत्र देश है के सर्वत्र पेश है के सर्वत्र काल है के सर्वत्र पाल है के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काज्य के सर्वत्र राज्य के सर्वत्र सुख है के सर्वत्र भूख है के सर्वत्र त्राण है के सर्वत्र प्राण है के सर्वत्र देश है के सर्वत्र पेश है के सर्वत्र मान्य है सदैवं प्रधान्य है के सर्वत्र जाप्य है के सर्वत्र थाप्य है के सर्वत्र पान है के सर्वत्र मान है के सर्वत्र इंद्र है के सर्वत्र चंद्र है के सर्वकलिम है के परमंग फहिम है के सर्वंग कलिम है के परमंग फहिम है के आकल अलाम है के साहिब कलाम है के हुसनल वजू है तो मामुल रजू है हमेशल सलाम है सलीखत मुदा मै गनीमुल शिकस्त है गरीबुल परस्त है बिलंदुल मकान है जमीनुल जमाने तमीजुल तमाम मै रजुअल निदान है हरीफुल अजीम मै रजाय की यकीन है अनेक कुल तरंग है अभेद है अपांग है अजीजुल निवाज है गनीमुल खिराज है निरुक्त स्वरूप है त्रिमुक्त विभूत है प्रभुक्त प्रभा है सुयुक्त सुधा है सदैवं स्वरूप है अपेति अनूप है समस्तोपराज है सदा सर्वसाज है समस्तुल सलाम है सदैवल काम है निर्बाध स्वरूप है अगाध है अनूप है ओंगाद रूप है अनाद स्वरूप है अनंगी अनामी त्रिपंगी त्रिकामे त्रिवर्गं त्रिबाधे अगंजे अगाते शुभं सर्वभागे सुसर्वा अनुरागे त्रिपुक्त स्वरूप है अचिज है अछूत है के नरकं प्रणास है पृथ्वल प्रवास है निरुक्त प्रभा है सदैवं सदा है विभुक्त स्वरूप है परयुक्त अनूप है निरुक्त सदा है विभुक्त प्रभा है अनुक्त स्वरूप है परयुक्त अनूप है चाचरी छंद अपांग है अनंग है अपेख है अलेख है अपरम है अकर्म है अनाथ है जुगाद है अजय है अवय है अपूत है अतूत है अनाश है उदास है अतंत है अबंध है अपगत है विरक्त है अनाश है प्रकाश है निचिंत है सुनित है अलिख है अधिक है अलिख है अपेख है अटाह है अगा है सब है गम है अनिल है अनाथ है अनित है सुनित है आजात है आजाद है चरपड़ छंत्व प्रसाद सर्वंग हंता सर्वंग गंता सर्वंग ज्ञाता सर्वंग ज्ञाता सर्वंग हर्ता सर्वंग कर्ता सर्वंग प्राणं सर्वंग त्राणं सर्वंग कर्मं सर्वंग धर्मं सर्वंग जुगता सर्वंग मुक्ता रसावल छन्त्व प्रसाद नमो नरक नासे सदैवं प्रकाशे अनंगं स्वरूपे अपंगं विभूते परमात्मं परमाते सदा सर्वसाते अगाध स्वरूपे निर्बाध विपूते अनंगी अनामी त्रिपंगी त्रिकामे निर्भंगी स्वरूपे सर्वंगी अनूपे
न पुत्रे न पुत्रे न सत्रे न मित्रे न ताते न माते न जाते न पाते न साकुं सरीके मितु अमीके सदैवं प्रवाह अजय है अजाह भगवती चंद्र प्रसाद कि जाहर जहूर है कि हाजिर हजूर है हम इसल सलाम है समस्तुल कलाम है कि साहिब दिमाग है कि हुस्न चिराग है कि कामल करीम है कि राजक रहीम है कि रोजी देहंद है कि राजक रहिंद है करीमुल कमाल है कि हुस्न जमाल है गनीमुल किराज है गरीबुल निवाज है हरिफुल सिकान है हिरासुल फिकान है कलंकंग प्रणास है समस्तुल निवास है अगंजुल गनीम है रजायक रहीम है समस्तुल जुबा है कि साहिब किरा है कि नरकंग प्रणास है वह सुल निवास है कि सर्वल गवान है हमेशुल तुमान हमेशुल रवान है तमामुल तमीज है समस्तुल अजीज है परम परमीश है समस्तुल अदीश है अदिशुल अलेख है हमेशुल अपेक है जमीनुल जमा है अमिकुल इमा है करीमुल कमाल है कि जरूरत जमाल है कि अचलंग प्रकाश है कि मितो सुभाष है कि अजब स्वरूप है कि मितो बेपूत है कि अमितो पसा है कि आत्म प्रभा है कि अचलंग अनंग है कि मितो अपंग है मद पार छंत्व प्रसाद मुन मन प्रणाम गुनगन मुदाम अरवर अगंजु हर नर पर पांजु अनगन प्रणाम मुन मन सलाम हर नर अखंड वर नर अमंडो अनपवनाश मुन मन प्रकाश गुनगन प्रणाम जलथल मुदाम अंचिज अंग असन अपांग उपमा अपार गत मित उदार जलथल अमंड दिस्विज अपांडो जलथल महंत दिस्विज बेअंत अनपवनाश त्रिकर सुरास आजान बाहु एक सदा हो ओंकाराद कथनी अनाद खल खंड खयाल गुरु बरकाल कर कर प्रणाम चित चरण नाम अंशिज गात अजिज न बात अन झंझ गात अन रंज बात अन टुट भंडारण डट पारा डीठ धर्म अत ठीट कर्म अन ब्रन अनंत दाता महंत हर बोल मुना संतव प्रसाद करुणालया है अरकालया है कलखंडन है महमंडन है जगतीश्वर है परमेश्वर है कल कारण है सर्ववारण है त्रित के तरण है जग के करण है मन मान्या है जग जान्या है सर्वं पर है सर्वंकर है सर्व पास्या है सर्वनास्या है करुणा कर है विश्वं पर है सर्वेश्वर है जगतीश्वर है ब्रह्मंडस है कलखंडस है परते पर हैं करुणा कर हैं अजपा जप हैं तपा तप हैं कृता कृत हैं अमृता अमृत हैं अमृता अमृत हैं करुणा कृत है कृता कृत है तरणी त्रित हैं अमितेश्वर हैं परमेश्वर हैं कृता कृत हैं अमृता अमृत हैं अजपा कृत हैं अमृता अमृत हैं निर्णायक हैं कलकायक हैं विश्वम पर हैं करुणालय हैं निरपनायक हैं सर्वपायक हैं पवपंजन हैं अर्गंजन हैं रिपतापन है जप जापन है अकलंकृत है सर्वाकृत है कर्ता कर है हरता हर है परमात्म है सर्वात्म है आत्म बस है जस की जस है भुजंग प्रया चंद नमो सूर्य सूर्य नमो चंद्र चंद्रे नमो राज राजे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो रासं तामसं शांत रूपे नमो परम तत्तंग तत्तंग स्वरूपे नमो युग युगे नमो ज्ञान ज्ञाने नमो मंत्र मंत्रे नमो ध्यान ध्याने नमो युद्ध युद्धे नमो ज्ञान ज्ञाने नमो भोज भोजे नमो पान पाने नमो कलय कर्ता नमो शांत रूपे नमो इंद्र इंद्रे अनादंग विपूते अलंकार रूपे अलंकार अलंके नमो वास आसे नमो बांक बंके अपंगी स्वरूपे अनंगी अनामे त्रिपंगी त्रिकाले अनंगी अकामे कचरी छंद अजय अलय अपय अभय अपू अजू अनास अकाश अगंज अपंज अलख अपख अकाल दयाल अलेख अपेख अनाम अकाम अगाह अटाह अनाथे प्रमाथे अजूनी अमोनी नराधि नरंगे नरूपे नरेखे अकर्मंग परमंग गंजे अलेखे उजंग प्रया चंद नमस्तुल परनामी समस्तुल परनासे अगंजुल अनामी समस्तुल निवासे निरकामंग बेपूते समस्तुल स्वरूपे कुकर्मंग परनासी सुधर्मंग बेपूते सदा सचदानंद सत्रंग परनासी करिमुल कुनिंदा समस्तुल निवासी
अजायब भूते गजायब गनी में हरियं करियं करिमुल रहिम में चत्र चक्रवर्ती चत्र चक्र पुगते स्वयं पव सुभं सर्वदा सर्वजुगते दुकालं परनासी दयालं सरूपे सदा अंग संगे अपंगं विभूते।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਪ ਪ੍ਰਸਾਦ ਸਵਈਏ ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਯੋਗ ਜਤੀ ਕੇ ਸੂਰ ਸੁਰਾਰਦਨ ਸ਼ੁੱਧ ਸੁਦਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੋ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ ਪਾਰੀ ਬੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਇਤੇ ਭਏ ਤੂੰ ਕਹਾ ਭਏ ਭੂਪਤ ਅੰਤ ਕੋ ਨਾ ਗਈ ਪਾਏ ਪਧਾਰੇ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਛੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਖੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਹੇ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ, ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਆਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੁਖ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰੈ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮੇ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ, ਕਲਾ ਜਿਤ ਕਰਧਾਰੀਆ, ਪੰਚ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਰ ਜਿਨ ਕਉ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰਾਂ ਨਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਵਾਜੋ, ਕਿਆ ਕਰੇ ਵੇਚਾਰੀਆ, ਤੁਦ ਬਾਸ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨੂੰ ਹੁਰ ਥਾਉ ਨਾਹੀ, ਸ਼ਬਦ ਲਾਗ ਸੁਵਾਰੀਆ, ਕਹਿ ਨਾਨਕ ਲਿਵੈ ਵਾਜੋ, ਕਿਆ ਕਰੇ ਵੇਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋ ਜਿਨ ਕਾ ਮੂਹ ਟੁੱਟਾ, ਤਿਨ ਕਾ ਸਬਦ ਸੱਚਾ ਸੁਵਾਰਿਆ, ਕਹਿ ਨਾਨਕ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸਨੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੂਜਨ ਦੇ ਜਿਸਨੂੰ, ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰਹਿ ਦਾਦਿ ਸਿੱਖ ਨਾਮ ਲਾਗ ਸੁਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵੇ, ਕਹਿ ਨਾਨ ਜਿਸਦੇ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰੇ ਹੋ ਕਥ ਕੀ ਕਰੈ ਕਹਾਣੀ, ਕਰੈ ਕਹਾਣੀ ਕਥ ਕੇਰੀ ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇਰਾ, ਗਾਓ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ, ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ, ਸੁਣ ਮਨ ਮੇਰਿਆ ਇਹ ਮਾਇਆ ਮੋਹਣੀ, ਜਿਨੇ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਟਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟੋ, ਜਿਨ ਮੋਹ ਮਿੱਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ, ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ, ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤ ਲਾਈ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪੱਛੋ ਤਾਈ ਹੈ, ਸਤਿਗੁਰੂ ਕਾ ਉਪਦੇਸ਼ ਹੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ, ਗਮ ਗੁਜਰਾ ਤਿਰੰਤ ਨਾ ਪਾਇਆ, ਅੰਤੂ ਨਾ ਪਾਇਆ ਕਿਨੈ ਤੇਰਾ, ਆਪਣਾ ਤੂੰ ਜਾਣੇ, ਜੀ ਜਨ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖੈ ਤਾਂ ਵੇਖੈ ਸਭ ਤੂੰ ਹੈ, ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਗਮ ਹੈ ਤਿਰੰਤ ਨਾ ਪਾਇਆ, ਸੁਰ ਨਰਮੁਨ ਜਨਮ੍ਰਿਤ ਖੋਜਦੇ ਸੁਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਉਪਾਇਕ, ਵੇਖ ਪ੍ਰਸੁਨ ਆਇਆ, ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਭਾਇਆ, ਕਹਿ ਨਾਨਕ ਜਿਸਨੂੰ ਆਪ ਤੁੱਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾ ਤੇਰੀ, ਵਿਖ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਕੰਨਿਓ ਤਿੱਖੀ ਵਾਲੋ ਨਿੱਕੀ ਏ ਤਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ, ਜਿਉ ਤੂੰ ਚਲਾਹੇ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤਿਵੈ ਚੱਲੈ, ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ, ਜਿਨ ਲਾਮ ਲਾਹੇ ਸੇ ਹਰ ਹਰ ਸਦਾ ਧਿਆਵਹੇ,
जिसनु कथा सुनाहे अपनी से गुरुद्वारे सुख पावे कह नानक सच्चे साहिब ज्यों पावे तिवै चलावे एहो सोहिला शब्द सुहावा शब्दो सुहावा सदा सोहिला सतगुरु सुनाया एहो तिन कै मन वसिया जिन धुरों लिखिया आया एक फिरै कनेरे करह गल्लां गल्ली किने न पाया कह नानक शब्द सोहिला सतगुरु सुनाया पवित होए से जिना जिनी हर त्याया हर त्याया पवित होए गुरमुख जिनी त्याया पवित माता पिता कुटुंब सह सु पवित संग सुबाइया कह दे पवित सुन दे पवित से पवित जिनी मन वसाया कह नानक से पवित जिन गुरमुख हर हर त्याया करमी सहज न उपजै बिन सहचै सहसा न जाय नह जाय सहसा कितै संजम रहे कर्म कमाई सह सह जीव मलीन है कि संजम तोता जाए मन तो वो शब्द लागू हर सुन रहो चित लाए कह नान गुर प्रसादी सहज उपजाए सहसा इव जाए जी हो मैले बाहरों निर्मल जी हो ता मैले तीन जन्म जुए हारिया एह तिसना वड्डा रोग लगा मरण मनु विसारिया वेदा मैं ना मुक्तम सो सुने ना ही फिरह ज्यो बेतालिया कह नानक जिन सत जिया कूड़े लागे तीन जन्म जुए हारिया जी हो निर्मल बाहरों निर्मल बाहरों ता निर्मल जी हो निर्मल सतगुर ते करनी कमाणी कूड़ की सोय पहुंचे नाही मन सा सत समाणी जन्म रतन जिनि खटिया भले सेवन जारे कह नान जिन मन निर्मल सदा रह गुरु नाले जे को सिख गुरु से ती सन्मुख होवै होवै ता सन्मुख सिख कोई जी हो रह गुरु नाले गुर के चरण हृदय दया अंतरात्म समाले आप छट सदा रह परने गुर बिन अवर न जाने कोई कह नान सुनो संतो सो सिख सन्मुख होए जे को गुर ते विमुख होवै बिन सतगुर मुक्त न पावै पावे मुक्त न होरथै कोई पुछो भविखिया जाए अनेक जूनी भरम आवै बिन सतगुरु मुक्त न पाए फिर मुक्त पाए लाग चरणी सतगुरु शब्द सुनाए कह नानक विचार देखो बिन सतगुरु मुक्त न पाए आवो सिख सतगुरु के प्यारे हो गावो सच्ची बाणी बाणी तां गावो गुरु केरी बाणी आसुर बाणी जिनको नदर कर्म होवै हृदय तिना समाणी पीवो अमर सदा रहो हरंग जप्यो सारंग पाणी कह नानक सदा गावे सच्ची बाणी सतगुरु बिना और कच्ची है बाणी बाणी ता कच्ची सतगुरु बाजो और कच्ची बाणी कह दे कच्चे सुन दे कच्चे कच्ची आख वखाणी हार हर नित करे रसुना कहया कछु न जानी के तिन का हिर ले माया बोलन पैरवाणी कह नानक सतगुरु बाजो और कच्ची बाणी गुर का शब्द रतन है हीरे जित जड़ाऊ शब्द रतन जित मन लगा लागा इहो हुआ समाऊ शब्द रतन जित मन लागा एहो हुआ समाओ सब सेती मन मिलिया सच्चा लाया पाओ आपे हीरा रतन आपे जिसनु दे बुझाए कह नाम शब्द रतन है।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਤਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰੂ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਆ ਘਰ ਨੋ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ

ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖਿਆ ਨਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਪੱਤੇ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਾਤਾ ਜੀਉ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਸਾਹਿਬ ਸਤਿਗੁਰੂ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਅਪਾਰ ਕਿਰਪਾ ਕੀਤੀ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨਕੋਟ। ਧੰਨਵਾਦ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਪਾਵਨ ਪਵਿੱਤਰ ਸੁੰਦਰ ਦਰਬਾਰ ਸਜੇ ਸਜੇ ਦਰਬਾਰ ਅੰਦਰ ਆਪ ਜੀ ਕੇ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਿਤਨੇਮ ਬਾਣੀਆਂ ਦੇ ਪਾਠ ਹੋਏ ਅਗਾਧ ਬੋਧ ਬਾਣੀ ਪੜ੍ਹਦੇ ਆਪ ਜੀ ਕੇ ਦਾਸਰਿਆਂ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਮੁਆਫ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ ਰਹਿਮਤ ਕਰਨੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਅਤੇ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ। ਸਤਿਗੁਰੂ ਜੀਓ ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰਬਾਰ ਦੀਆਂ ਪਿਆਰ ਭਾਵਨਾ ਸ਼ਰਧਾ ਸਹਿਤ ਹਾਜ਼ਰੀਆਂ ਭਰੀਆਂ ਭੇਟਾਂ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀਆਂ। ਕਿਰਪਾ ਕਰਨੀ ਸਮੂਹ ਸੰਗਤ ਦੀ ਹਾਜ਼ਰੀ ਭੇਟਾ ਦਰ ਪ੍ਰਵਾਨ ਕਰਦੇ ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦੇਸ਼ ਪ੍ਰਦੇਸ਼ ਰੱਖਿਆ ਕਰਨੀ। ਸਤਿਗੁਰੂ ਜੀਓ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ ਗੁਰਮਤਿ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਬੇਅੰਤ ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਕੀਤੀਆਂ ਜਾ ਰਹੀਆਂ ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਸਤਿਗੁਰੂ ਜੀ ਆਪਣੇ ਟੈਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਅਹੰਕਾਰ ਤੋਂ ਬਚਾਉਣਾ ਸ਼ਰਧਾ ਭਾਵਨਾ ਪ੍ਰੇਮ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ। ਸਤਿਗੁਰੂ ਜੀ ਹਰ ਮੈਦਾਨ ਫਤਿਹ ਬਖਸ਼ਿਸ਼ ਕਰਕੇ ਨਵਾਜਣਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ ਸਦਾ ਅੰਗ ਸੰਗ ਵਰਤਨਾ ਆਪ ਜੀ ਦੀ ਕਿਰਪਾ ਸਦਕਾ ਚਾਰ ਪੈ ਰਹਿਣ ਸੁੱਖ ਭਾਣੇ ਅੰਦਰ ਬਤੀਤ ਹੋਈ ਹੈ ਦਿਨ ਚੜਿਆ ਆਪਣੇ ਭਾਣੇ ਅੰਦਰ ਬਤੀਤ ਕਰਵਾਉਣਾ ਗਰੀਬ ਨਿਵਾਜ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਕਿਰਪਾ ਕਰੋ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ ਪਾਵਨ ਹਜ਼ੂਰੀ ਅੰਦਰ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਮਹੱਲਾ ਪੰਜਵਾਂ ਘਰ ਤੀਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਿਥਨ ਮੋਹ ਅਗਨ ਸੋਕ ਸਾਗਰ, ਕਰ ਕਿਰਪਾ ਉਧਾਰ ਹਰ ਨਾਗਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ ਜੋ ਗੁਰੂ ਚਰਨਾਂ ਦੀ ਹਾਜ਼ਰੀ ਅੰਮ੍ਰਿਤ ਵੇਲੇ ਭਰ ਰਹੇ ਹੋ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਤਰਸ ਕੀਤਾ ਹੈ ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ। ਅੱਜ ਦੇ ਇਲਾਹੀ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ, ਜੋ ਸੂਹੀ ਰਾਗ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਦਾਤਾਰ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਗਏ। ਸਤਿਗੁਰੂ ਜੀ ਦੇ ਪਾਵਨ ਅੰਗ 760 ਉੱਪਰ ਦਰਜ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਰਹਿਮਤ ਕਰਦੇ ਨੇ। ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਹੈ, ਬੇਨਤੀ ਹੈ ਕਿ ਇਹ ਮਾਲਕ ਇਹ ਸੰਸਾਰ ਜੋ ਮਿਥਨ ਹੈ, ਭਾਵ ਝੂਠ ਦਾ ਰੂਪ ਹੈ, ਮੋਹ ਮਾਇਆ ਦਾ, ਵਿਕਾਰਾਂ ਦੀ ਅਗਨ ਦਾ, ਦੁੱਖਾਂ ਦਾ ਸਾਗਰ ਹੈ, ਇਸ ਭਵ ਸਾਗਰ ਨੂੰ, ਭਿਆਨਕ ਸਾਗਰ ਨੂੰ ਆਪਣੇ ਬਲ ਨਾਲ, ਆਪਣੀ ਤਾਕਤ ਨਾਲ, ਆਪਣੀ ਸਿਆਣਪ ਨਾਲ ਕੋਈ ਪਾਰ ਨਹੀਂ ਕਰ ਸਕਦਾ। ਤੂੰ ਕਿਰਪਾ ਕਰੇ ਤੇ ਕਰ ਕਿਰਪਾ ਉਧਾਰ ਹਰ ਨਾਗਰ। ਇਹ ਹਰੀ ਵਾਹਿਗੁਰੂ, ਤੂੰ ਕਿਰਪਾ ਕਰੇ ਤਾਂ ਮੇਰਾ ਇਸ ਭਵ ਸਾਗਰ ਤੋਂ ਪਾਰ ਉਤਾਰਾ ਹੋ ਸਕਦਾ ਹੈ। ਜੋ ਤੇਰੀ ਚਰਨ ਸ਼ਰਨ ਵਿੱਚ ਆ ਜਾਂਦੇ ਨੇ, ਤੇਰੇ ਭਗਤੀ ਦੇ ਪਰਾਇਣ ਹੋ ਜਾਂਦੇ ਨੇ, ਉਹਨਾਂ ਅਨਾਥਾਂ ਨੂੰ ਤੂੰ ਆਪਣਾ ਨਾਥ ਬਣ ਕੇ, ਭਗਤੀ ਦੇ ਕਰਕੇ, ਸਾਧ ਸੰਗਤ ਵਿੱਚ ਬਿਠਾ ਕਰਕੇ ਭੈ ਰੋਗਾਂ ਤੋਂ, ਦੁੱਖਾਂ ਤੋਂ ਮੁਕਤ ਕਰ ਦੇਣਾ ਹੈ। ਜੋ ਮਨ ਬਚ ਕ੍ਰਮ ਕਰਕੇ ਤੈਨੂੰ ਧਿਆਉਂਦੇ ਹਨ, ਉਹੀ ਸਾਰੇ ਫਲ ਪ੍ਰਾਪਤ ਕਰਦੇ ਹਨ। ਉਹ ਅਕਾਲ ਪੁਰਖ ਵਾਹਿਗੁਰੂ ਜੋ ਆਦ ਮੱਧ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨਵਰ ਨਾ ਕੋਈ, ਇਹ ਵਿਸ਼ਵਾਸ, ਇਹ ਸ਼ਰਧਾ ਜਿਨ੍ਹਾਂ ਦੀ ਬਣ ਜਾਂਦੀ ਹੈ, ਉਹ ਸਦਾ ਭਗਤੀ ਪਰਾਇਣ ਹੋ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਂਦੇ ਨੇ ਅਤੇ ਇਹੀ ਅਰਦਾਸ ਕਰਦੇ ਨੇ ਕਿ ਹੇ ਵਾਹਿਗੁਰੂ, ਇਹ ਸੰਸਾਰ ਬੜਾ ਭਿਆਨਕ ਹੈ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠੁਲਾ, ਹੇ ਵਾਹਿਗੁਰੂ ਤੂੰ ਹੀ ਇਸ ਭਵ ਸਾਗਰ ਤੋਂ ਮੇਰਾ ਪਾਰ ਉਤਾਰਾ ਕਰ ਸਕਦਾ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਭਨਾਂ ਨੂੰ ਦਰੋਂ ਕਰੋ ਨਾਮਦਾਰ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਗੁਰਦੇਵ ਜੀ ਨਿਵਾਜਨ ਜੀ। ਆਪ ਸਮੂਹ ਸੰਗਤਾਂ ਦਾ ਧੰਨਵਾਦ। ਆਓ ਪਿਆਰ ਸਹਿਤ ਇਲਾਹੀ ਬਾਣੀ ਦੀ ਕੀਰਤਨ, ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ, ਉਹਨਾਂ ਦਾ ਜਥਾ ਆਪ ਜੀ ਨੂੰ ਸਰਵਣ ਕਰਵਾਏਗਾ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰ ਹਨ ਜੰਤ। ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੈ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲਗੈ ਪ੍ਰਾਣੀ, ਵਿਸਮਾਦ ਸੰਜੋਗ, ਵਿਸਮਾਦ ਵਿਜੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ

ਗੱਲ ਕੀਤੀਆਂ ਕਨ ਕਹਾਣੀਆਂ ਕੀਤੇ ਬੇਦ ਵਿਚਾਰ ਕੀਤੇ ਨੱਚੇ ਮੰਗ ਤਹਿ ਗਿਣਮਣ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੜੇ ਬਾਜ਼ਾਰ।

ਸੂਹੇ ਝੜ ਪਵਾਈ ਐ ਜੰਤ ਨਾਨਕ ਪਹੁੰਚਦਿਆਂ ਗਣਤ ਨਾ ਅੰਤ ਬੰਧਨ ਬੰਧ ਪਵਾਏ ਸੋਏ ਪਿਆ ਕਿਰਤ ਨੱਚੈ ਸੋਏ ਨੱਚ ਨੱਚ ਸੇ ਚਲੇ ਸੁਰ ਉੜ ਨਾ ਜਾਏ ਸਦਨਾ ਹੋ।

0: ਖਾਈ ਸਰਚਾਈ ਪਾਈ ਮੂਰਖ ਅੰਧੈ ਪਤ ਗਵਾਈ ਮਿਣਨਾ ਵੈ ਕਿਸ ਥਾਇ ਨਾ ਪਾਈ ਰਹਿ ਬਿਬਾਣੀ ਮਣੀ ਮਸਾਣੀ ਅੰਦਰਾਂ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਜ਼ਰ ਕਰੇ ਸੋ ਪਾਏ ਆਸ ਅੰਦੇਸੇ ਤੇ ਨਹਿ ਕੇਵਲ ਹਉ ਮੈਂ ਸ਼ਬਦ ਜਲਾਏ
1: ਬੜੀ ਭਗਤ ਤੇਰੇ ਮਨ ਭਾਵਦੇ ਦੱਸੋ ਹੁਣ ਕੀ

ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖਿਓ ਕੋਈ ਨਾ ਪਿਟਿਓ ਜਾਏ ਸੁੱਚਾ ਹੋਏ ਕਹਿ ਜੇਵਿਆ ਲੱਗਾ ਪੜਨ ਸਲੋਕ ਕੋਥੀ ਜਾਈ ਸੱਟਿਆ ਕਿਸੇ ਵੱਲ ਲੱਗਾ ਦੋਖ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ ਪਾਪੀ ਸਿਉਂ ਤਨ ਗੱਡਿਆ ਥੁੱਕਾਂ ਪਈਆਂ ਤਿੱਤ ਜਿੱਤ

ਪਾਤਸ਼ਾਹ ਦੀ ਵਾਰ ਦਾ ਕੀਰਤਨ ਕਰਦੇ ਹਾਂ। ਇੱਕ ਨਹੀਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ, ਸਤਿਗੁਰੂ ਜੀ ਭੁੱਲਾਂ ਬਖਸ਼ ਕੇ ਬਾਣੀ ਦਾ ਭਾਵ ਸਾਡੇ ਹਿਰਦਿਆਂ ਸੰਗਤਾਂ ਦੇ ਹਿਰਦਿਆਂ ਦੇ ਰਸਾਉਣ। ਸਾਡੇ ਅਤਿ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ ਹੁਕਮਨਾਮੇ ਦੀ ਵਿਆਖਿਆ ਨਾਲ ਸਾਨੂੰ ਜੋੜਨਗੇ ਜੀ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਮਰ ਸਤਿਗੁਰ ਥਿਰ ਕੀਆ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਦੀਆ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਭਿਖੋ ਨੈਣ ਨਾਨਕ ਨਾਮ ਨਿਰੰਜਣ ਜਨਿਓ ਕੀਨੀ ਭਗਤ ਪ੍ਰੇਮ ਲਿਵਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸ਼ਬਦ ਸੁਰਤ ਕੀਨੀ ਵਰਖਾਈ।

ਸੋਢੀ ਸਿਰਸਟ ਸਕਲ ਤਾਰਨ ਕਾ ਅਬ ਗੁਰ ਰਾਮਦਾਸ ਕੋ ਮਿਲੀ ਬਡਾਈ ਹਮ ਅਵਗੁਣ ਪਰੇਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ ਸੁਖ ਹਟਲ ਗੁਰ ਸੇਵੀਐ ਅਹਿੰਸ ਸਹਿਜ ਸੁ ਪਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸੰਬੰਧੀ ਨੂਰ ਅਰਸਹ ਕੁਰਸਹ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ

ਗਰੀਬ ਨਿਵਾਜ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕੁਟੰਬ ਕਬੀਲੇ ਪਰਿਵਾਰਕ ਦਾ ਮੋਹ, ਮਹਿਲ ਮਾੜੀਆਂ ਦਾ ਮੋਹ, ਕਾਰੋਬਾਰ ਦਾ ਮੋਹ ਮਹਾਰਾਜ ਕਹਿੰਦੇ ਮਿੱਥਿਆ ਹੈ। ਇਹ ਉਹ ਤਪਾਉਂਦਾ ਹੈ ਜਿਵੇਂ ਅੱਗ ਸਾੜਦੀ ਹੈ। ਇਸ ਮੋਹ ਦੇ ਵਿੱਚ ਜੀਵ ਤਪਦਾ ਹੈ, ਰਿੱਝਦਾ ਹੈ, ਕ੍ਰਿੱਝਦਾ ਹੈ।

ਤਾਂ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਹੈ, ਤ੍ਰਿਘੰਤ ਮਾਤ ਪਿਤਾ ਸਨੇਹੰ, ਤ੍ਰਿਗ ਸਨੇਹੰ ਭਰਾਤ ਬਾਂਧੋ ਹੈ। ਹਾਂ ਠੀਕ ਹੈ, ਮਾਂ ਬਾਪ ਦੀ ਸੇਵਾ ਕਰਨੀ ਬੜੀ ਜ਼ਰੂਰੀ ਹੈ, ਬੜੀ ਜ਼ਰੂਰੀ ਹੈ, ਪਰ ਮੋਹ ਕੁਝ ਅਲੱਗ ਚੀਜ਼ ਹੈ, ਸੇਵਾ ਕੁਝ ਅਲੱਗ ਚੀਜ਼ ਹੈ। ਉਸ ਮੋਹ ਕਰਕੇ ਮਹਾਰਾਜ ਕਹਿੰਦੇ ਜੀਵ ਗਲਤਾਂਡ ਹੋ ਜਾਂਦਾ ਹੈ ਤਾਂ ਫਿਰ ਤਪਦਾ ਹੈ, ਤ੍ਰਿਗਕਾਰ ਹੈ। ਤ੍ਰਿਘੰਤ ਮਾਤ ਪਿਤਾ ਸਨੇਹ, ਤ੍ਰਿਗ ਸਨੇਹ ਭਰਾਤ ਬਾਂਧ ਵਹਿ, ਰਿਸ਼ਤੇਦਾਰ ਬਾਂਧਵ ਕਹਿੰਦੇ ਰਿਸ਼ਤੇਦਾਰ ਭਰਾ ਇਤਾਦਕ, ਉਹਨਾਂ ਦਾ ਮੋਹ ਪ੍ਰੇਮ ਵੀ ਤ੍ਰਿਘਾਰ ਯੋਗ ਹੈ, ਮੋਹ ਦੇ ਵਿੱਚ ਸੁੱਖ ਥੋੜੀ ਹੈ। ਤ੍ਰਿਘੰਤ ਮਾਤ ਪਿਤਾ ਸਨੇਹ, ਤ੍ਰਿਗ ਸਨੇਹ ਭਰਾਤ ਬਾਂਧ ਵਹਿ, ਤ੍ਰਿਗ ਸਨੇਹ ਬਣਤਾ ਬਿਲਾਸ ਸੁਤੈ, ਤ੍ਰਿਗ ਸਨੇਹ ਗਿਰਹਾਰਥਕ ਹੈ। ਮਹਾਰਾਜ ਕਹਿੰਦੇ ਨੇ ਘਰ ਦਾ ਮੋਹ ਬੜਾ ਪ੍ਰਬਲ ਹੁੰਦਾ ਹੈ, ਫਿਰ ਘਰ ਵਾਲੀ ਪੁੱਤਰ ਦਾ ਬੜਾ ਮੋਹ ਹੁੰਦਾ ਹੈ। ਮਹਾਰਾਜ ਸਾਰੇ ਮੋਹ ਤ੍ਰਿਗ ਤ੍ਰਿਗ ਕਹਿੰਦੇ ਤੁਸੀਂ, ਅਸਲ ਵਿੱਚ ਮੋਹ ਪ੍ਰੇਮ ਕਿਹਦੇ ਨਾਲ ਕਰਨਾ ਚਾਹੀਦਾ ਹੈ? ਤਾਂ ਗਰੀਬ ਨਿਵਾਜ ਮਹਾਰਾਜ ਜੀ ਦੇ ਅੰਮ੍ਰਿਤ ਵਚਨ ਨੇ, ਸਾਧ ਸੰਗ ਸਨੇਹੰ ਸਤਿਅੰ ਸੁਖਿਅੰ ਨਾਨਕ ਕਹਿ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੰਗਤ ਨਾਲ ਮੋਹ ਪ੍ਰੇਮ ਕੀਤਾ ਹੋਇਆ ਸੱਚਾ ਹੈ, ਜੋਗੋ ਜੋਗ ਅਟਲ ਹੈ। ਇਸ ਮੋਹ ਕਰਕੇ ਵਾਰ ਵਾਰ ਜੀਵ ਨੂੰ ਜੂਨਾ ਵਿੱਚ ਆਉਣਾ ਪੈਂਦਾ ਹੈ। ਇਸਤਰੀ ਪੁਰਖ ਹੈ ਅਤ ਪ੍ਰੀਤ ਮਿਲ ਮੋਹ ਵਧਾਇਆ, ਪੁੱਤਰ ਕਲਿੱਤਰ ਵੇਖੈ ਵਿਕਸੈ ਮੋਹੇ ਮਾਇਆ, ਦੇਸ ਪਰਦੇਸ ਧਨ ਚੋਰਾਏ ਆਣ ਮੋਹੇ ਪਾਇਆ, ਅੰਤ ਹੋਵੇ ਵੈਰ ਵਿਰੋਧ ਕੋ ਸਕੈ ਨਾ ਛਡਾਇਆ, ਨਾਨਕ ਬਿਨ ਨਾਵੇ ਤ੍ਰਿਗ ਮੋਹ ਜਿਤ ਲੱਗ ਦੁੱਖ ਪਾਇਆ। ਇਸ ਮੋਹ ਕਰਕੇ ਜੀਵ ਨੂੰ ਵਾਰ ਵਾਰ ਜੂਨਾ ਵਿੱਚ ਆਉਂਦਾ ਹੈ। ਮਾਇਆ ਦਾ ਮੋਹ ਹੈ, ਘਰ ਬਾਰ ਦਾ ਮੋਹ ਹੈ, ਇਸ ਮੋਹ ਕਰਕੇ ਜੂਨਾ ਵਿੱਚ ਆਉਣਾ ਪੈਂਦਾ ਹੈ। ਭਗਤ ਸਾਹਿਬ ਭਗਤ ਤਰਲੋਚਨ ਜੀ ਦੇ ਅੰਮ੍ਰਿਤ ਬਚਨ ਨੇ, ਅੰਤ ਵਾਰ ਜੋ ਲਛਮੀ ਸਿਮਰਾ ਹੈ, ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਣ ਵੱਲ ਵੱਲ ਆਉ ਤਰੈ। ਹਰੀ ਬਾਈ ਗੋਬਿੰਦ ਨਾਮ ਮਤ ਬੀਸਰੈ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਣ ਵੱਲ ਵੱਲ ਆਉ ਤਰੈ। ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ ਵੇਸਵਾ ਜੋਣ ਵੱਲ ਵੱਲ ਆਉ ਤਰੈ। ਅੰਤ ਕਾਲ ਜੋ ਲੜਕੇ ਸਿਮਰੈ, ਮੋਹ ਹੈ ਨਾ, ਮੋਹ ਕਰਕੇ ਯਾਦ ਆ ਰਹੀ ਹੈ। ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ ਸੂਕਰ ਜੋਣ ਵੱਲ ਵੱਲ ਆਉ ਤਰੈ। ਅੰਤ ਕਾਲ ਨਾਰਾਇਣ ਸਿਮਰੈ, ਬਦਤ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਕ ਹਿਰਦੈ ਵਸੈ। ਕਿਉਂਕਿ ਜਿਹਨੂੰ ਬੰਦਾ ਜ਼ਿਆਦਾ ਮੋਹ ਕਰੇਗਾ ਉਹਨੂੰ ਯਾਦ ਰੱਖੇਗਾ। ਅਗਰ ਮਹਾਰਾਜ ਕਹਿੰਦੇ ਹਰ ਸਮੇਂ ਗੁਰੂ ਗੁਰੂ ਦੇ ਜਾਪ ਨੂੰ ਜਪ ਰਿਹਾ ਹੈ, ਗੁਰੂ ਨਾਲ ਮੋਹ ਹੈ ਤੇ ਅੰਤਲੇ ਸਵਾਸਾਂ ਵਿੱਚ ਵੀ ਆਖੇਗਾ ਸਤਨਾਮ ਸ਼੍ਰੀ, ਸੁਭਾਵਿਕ ਹੈ। ਜਿਹਦੇ ਨਾਲ ਜ਼ਿਆਦਾ ਸਨੇਹ ਹੋਵੇਗਾ, ਜਦੋਂ ਬੰਦਾ ਅੰਤਲੇ ਸਵਾਸਾਂ ਤੇ ਆ ਜਾਂਦਾ ਹੈ ਉਹ ਦੋਨੋਂ ਹੀ ਵਾਜਾਂ ਮਾਰਦਾ ਹੈ। ਅਗਰ ਜੇ ਨਾਮ ਦੇ ਨਾਲ ਮੋਹ ਹੈ, ਨਾਮ ਦੇ ਨਾਲ ਪ੍ਰੇਮ ਹੈ, ਤਾਂ ਮਹਾਰਾਜ ਕਹਿੰਦੇ ਫਿਰ ਅੰਤ ਸਮੇਂ ਵਾਹਿਗੁਰੂ ਵਾਹਿਗੁਰੂ ਜਪੇਗਾ। ਹੇ ਅਜਿਤ ਸੂਰ ਸੰਗਰਾਮ ਅਤ ਬਲਨਾ ਬਹੁ ਮਰਦਨ ਹੈ, ਗਨ ਗੰਧਰਵ ਦੇ ਮਨੁੱਖਿਅੰਗ ਪਸ ਪੰਖੀ ਬੇਮੋਹਨ ਹੈ। ਮਹਾਰਾਜ ਕਹਿੰਦੇ ਮੋਹ ਏਡਾ ਪ੍ਰਬਲ, ਏਡਾ ਬਲਵਾਨ, ਏਡਾ ਤਾਕਤਵਰ, ਏਡਾ ਜ਼ੋਰ ਵਾਲਾ ਹੈ, ਇਹ ਕਿਸੇ ਤੋਂ ਜਿੱਤਿਆ ਨਹੀਂ ਜਾਂਦਾ, ਜਿਵੇਂ ਕਾਮ ਨੇ ਜਿੱਤਿਆ ਜਾਂਦਾ, ਬੜਾ ਪ੍ਰਬਲ ਮੋਹ ਹੈ। ਹੇ ਅਜਿਤ ਸੂਰ, ਆਪਣੇ ਆਪ ਨੂੰ ਸੂਰਮਾ ਕਹਾਉਂਦਾ ਹੈ, ਸੰਗਰਾਮ ਇਹਦੇ ਨਾਲ ਯੁੱਧ ਕਰਕੇ ਜਿੱਤਣਾ ਪੈਂਦਾ ਹੈ। ਨਹੀਂ ਤਾਂ ਆਮ ਤਮਾਮ ਦੁਨੀਆਂ ਦੇ ਲੋਕ ਜਿਹੜੇ ਤੋਂ ਹਾਰ ਜਾਂਦੇ, ਮਨੁੱਖਾਂ ਦੀ ਗੱਲ ਇੱਕ ਪਾਸੇ ਹੈ, ਜਿਹਨੀਆਂ ਜੋਨਾਂ ਨੇ ਮੋਹ ਕਰਕੇ ਹਾਰ ਜਾਂਦੀਆਂ ਨੇ। ਹੇ ਅਜਿਤ ਸੂਰ ਸੰਗਰਾਮ ਅਤ ਬਲਨਾ ਬਹੁ ਮਰਦਨ ਹੈ, ਹੁਣ ਗਿਣਤੀ ਕਰਦੇ ਨੇ ਗਨ ਗੰਧਰਵ ਦੇਵ ਮਨੁੱਖਿਅੰਗ, ਦੇਵ ਤੇ ਮਨੁੱਖ, ਫਿਰ ਕਹਿੰਦੇ ਪਸ ਪੰਖੀ ਬੇਮੋਹਣੇ, ਪਸ਼ੂ ਪੰਛੀ ਜਿੰਨੇ ਜਾਨਵਰ ਨੇ ਸਾਰੇ ਮੋਹ ਦੇ ਵਿੱਚ ਗਲਤਾਣ ਹੈ। ਕਪਿਲ ਰਿਖੀ ਨੇ ਹੀ ਉਹ ਤੇ ਗੱਲ ਕਹੀ ਸੀ ਨਾ, ਜਿਸ ਵੇਲੇ ਉਹਨੇ ਆਪਣੇ ਆਸ਼ਰਮ ਵਿੱਚ ਝਾਤ ਮਾਰੀ, ਆਪਣੇ ਵੱਲੇ ਝਾਤ ਮਾਰੀ, ਕਹਿਣ ਲੱਗਾ ਮੈਨੂੰ ਤਿਉਂ ਲੱਗਦਾ ਮੈਂ ਮੁਕਤ ਹੋ ਜਾਵਾਂਗਾ। ਉਹਦੇ ਚੇਲੇ ਪੁੱਛਦੇ ਨੇ ਰਿਖੀ ਜੀ ਤੁਹਾਡੇ ਮੁਕਤ ਹੋਣ ਦੀ ਨਿਸ਼ਾਨੀ ਕੀ ਹੈ? ਕਹਿਣ ਲੱਗਾ ਜੀ ਮੇਰੇ ਮੁਕਤ ਦੀ ਨਿਸ਼ਾਨੀ ਇਹ ਹੋਵੇਗੀ
ਆ ਜਿੰਨੇ ਆਸ਼ਰਮ ਦੇ ਦਰਵਾਜ਼ੇ ਟਲ ਬਣ ਦਿਓ ਤੇ ਜਦੋਂ ਮੇਰੀ ਮੌਤ ਹੋਵੇਗੀ ਮੈਂ ਮੁਕਤ ਹੋ ਜਾਵਾਂਗਾ ਤੇ ਟਲ ਜਿਹੜੇ ਆਪਣੇ ਆਪ ਖੜਕ ਜਾਣਗੇ ਤੁਸੀਂ ਸਮਝ ਲਿਓ ਭਈ ਮੁਕਤ ਹੋ ਗਿਆ। ਸੁਭਾਵਕ ਕੀ ਹੋਇਆ, ਦੋ ਚਾਰ ਦਿਨ ਲੰਘੇ, ਕਪਿਲ ਰਿਸ਼ੀ ਸਿਆਲ ਦੀ ਰੁੱਤ ਹੈ, ਕੁਰਸੀ ਤੇ ਬੈਠਾ ਹੋਇਆ, ਧੁੱਪ ਸੇਕ ਰਿਹਾ, ਟੂਕ ਮਾਤਰ ਬੱਚਾ ਲਈਏ। ਇੰਨੇ ਚਿਰ ਨੂੰ ਕੀ ਹੋਇਆ, ਇੱਕ ਛੋਟਾ ਜਿਹਾ ਹਿਰਣੀ ਦਾ ਬੱਚਾ ਸੁਭਾਵਕ ਆਸ਼ਰਮ ਚ ਆ ਗਿਆ। ਜਿਸ ਵੇਲੇ ਕਪਿਲ ਰਿਸ਼ੀ ਨੇ ਵੇਖਿਆ ਉਹਦੇ ਵੱਲੇ ਤਾਂ ਅੰਦਰੋਂ ਮੋਹ ਜਾਗਿਆ, ਹੋ ਸਕਦਾ ਉਹਦੀ ਮਾਂ ਨੂੰ ਕਿਸੇ ਸ਼ਿਕਾਰੀ ਨੇ ਮਾਰ ਦਿੱਤਾ ਹੋਵੇ। ਸੁਭਾਵਕ ਆ ਗਿਆ, ਸਹਿਜੇ ਸਹਿਜੇ ਉਹਦੇ ਉੱਤੇ ਹੱਥ ਫੇਰਨੇ ਸ਼ੁਰੂ ਕਰ ਦਿੱਤੇ। ਉਹ ਛੋਟੇ ਜਿਹੇ ਬੱਚੇ ਨੇ ਬੈਠ ਕਰਕੇ ਆਪਣਾ ਜਿਹੜਾ ਸਿਰ ਸੀ ਨਾ ਮੂੰਹ ਧੋਣ, ਉਹ ਕਪਿਲ ਰਿਸ਼ੀ ਦੇ ਪੈਰਾਂ ਤੇ ਰੱਖ ਦਿੱਤੀ। ਸਹਿਜੇ ਸਹਿਜੇ ਹੱਥ ਫੇਰਨ ਲੱਗ ਪਿਆ, ਆਪਣੇ ਚੇਲਿਆਂ ਨੂੰ ਕਿਹਾ ਵੀ ਦੁੱਧ ਲਿਆਓ, ਜਿਵੇਂ ਨਿਆਣੇ ਨੂੰ ਦੁੱਧ ਪਿਆਈਦਾ ਤੇਵੇਂ ਉਹਨੂੰ ਦੁੱਧ ਪਿਆਉਣਾ ਕੀਤਾ। ਸਹਿਜੇ ਸਹਿਜੇ ਸਹਿਜੇ ਸਹਿਜੇ ਇੰਨਾ ਜ਼ਿਆਦਾ ਉਹਦੇ ਨਾਲ ਮੋਹ ਵੱਧ ਗਿਆ, ਉਹ ਜਿਹੜਾ ਬੱਚਾ ਸੀ ਆਸ਼ਰਮ ਚ ਰਹਿਣ ਲੱਗ ਪਿਆ, ਜਿੱਧਰ ਜਿੱਧਰ ਜਾਂਦਾ ਹੈ ਕਪਿਲ ਰਿਸ਼ੀ ਉਹਦੇ ਮਗਰ ਮਗਰ ਜਾਂਦਾ ਹੈ, ਇੰਨਾ ਪ੍ਰਬਲ ਮੋਹ ਹੋ ਗਿਆ। ਬਜ਼ੁਰਗ ਅਵਸਥਾ ਹੈ। ਇੱਕ ਦਿਨ ਸੁਭਾਵਕ ਕੀ ਹੋਇਆ, ਸਮਾਂ ਬਣ ਜਾਂਦਾ ਹੈ, ਕੋਈ ਬਹਾਨੇ ਬਣਦੇ ਨੇ ਮੌਤ ਦੇ, ਕਪਿਲ ਰਿਸ਼ੀ ਬਿਮਾਰ ਪੈ ਗਿਆ। ਸੋਚਦਾ ਹੈ ਅਗਰ ਜੇ ਮੈਂ ਮਰ ਗਿਆ ਇਹ ਬੱਚੇ ਦਾ ਕੀ ਬਣੇਗਾ, ਆਪਾਂ ਵੀ ਤਾਂ ਸੋਚਦੇ ਹਾਂ ਜੇ ਸਾਨੂੰ ਕੁਝ ਹੋ ਗਿਆ ਫਿਰ ਬੱਚਿਆਂ ਦਾ ਕੀ ਹੋਵੇਗਾ, ਨਿਸ਼ੋਰਸ਼ਾਂ ਕਰਵਾ ਲਓ, ਵਾਹ ਕਰਵਾ ਲਓ, ਬੜਾ ਕੁਛ ਹੁੰਦਾ ਹੈ, ਸਾਡੇ ਮਗਰੋਂ ਕੀ ਹੋਵੇਗਾ। ਸੋਚਦਾ ਅਗਰ ਜੇ ਮੈਂ ਮਰ ਗਿਆ ਤੇ ਮੇਰੇ ਮਗਰੋਂ ਇਸ ਵਿਚਾਰੇ ਬੱਚੇ ਦਾ ਕੀ ਬਣੇਗਾ। ਰਾਤ ਸੋਚਦਿਆਂ ਸੋਚਦਿਆਂ ਵਿਚਾਰ ਕਰਦਿਆਂ ਕਰਦਿਆਂ ਵਾਹਿਗੁਰੂ ਜੀ ਦਾ ਹੁਕਮ ਆਇਆ, ਜਿਹਾ ਚੀਰੀ ਲੇਖਿਆ ਤੇਹਾ ਹੁਕਮ ਕਮਾਹੇ ਘੱਲੇ ਆਵੇ ਨਾਨਕਾ। ਹਾਂਜੀ, ਸਦੇ ਉੱਠੀ ਜਾਏ ਫਰਮਾਨ ਆਇਆ, ਹਰ ਫਰਮਾਨ ਦਰਗੇ ਕਾ ਆਇਆ। ਤਾਂ ਮਾਤ ਲੋਕ ਤੋਂ ਕੂਚ ਕਰ ਗਿਆ। ਜਿਸ ਵੇਲੇ ਕੂਚ ਕਰ ਗਿਆ, ਦਿਨੇ ਉੱਠਿਆ ਨਾ, ਚੇਲਿਆਂ ਨੇ ਦੇਖਿਆ ਕਪਿਲ ਰਿਸ਼ੀ ਨਹੀਂ ਉੱਠਿਆ, ਦੇਖਿਆ ਉਹ ਤੇ ਮਰ ਚੁੱਕਾ ਹੈ। ਇੱਕਦਮ ਦੇਖਦੇ ਨੇ ਪੈਂਦੇ ਟਲ ਖੜਕੇ ਨੇ, ਪਰ ਟਲ ਤਾਂ ਖੜਕੇ ਕੋਈ ਨਾ, ਟਲ ਕਿੱਥੋਂ ਖੜਕਣੇ ਸੀ। ਉਹਦੀ ਸਰੀਰ ਨੂੰ ਰੱਖ ਕੇ, ਜਿਵੇਂ ਅੱਜ ਵੀ ਕਈਆਂ ਦੰਭੀਆਂ ਪਖੰਡੀਆਂ ਨੇ ਉਹਦੇ ਸਰੀਰ ਨੂੰ ਕਈਆਂ ਸਾਲਾਂ ਬਾਅਦ ਫਰਿੱਜਾਂ ਚ ਰੱਖਿਆ ਹੋਇਆ ਹੈ, ਆਛੂ ਤੋਸ਼ ਵਰਗਿਆਂ ਨੇ ਕਈਆਂ ਸਾਲਾਂ ਤੋਂ ਕਹਿੰਦੇ ਜੀ ਉਹਨੇ ਫਿਰ ਦੁਬਾਰਾ ਆ ਜਾਣਾ, ਲੋਕ ਕਹਿੰਦੇ ਨੇ ਇੱਦਾਂ ਦੀਆਂ ਬਾਤਾਂ ਪਾਉਂਦੇ ਨੇ। ਕਹਿੰਦੇ ਜਿਸ ਦਿਨ ਦੋ ਚਾਰ ਦਿਨ ਲੰਘੇ ਉਹਦੀ ਲਾਸ਼ ਰੱਖ ਕੇ ਬੈਠੇ ਨੇ, ਨਾਰਦ ਮੁਨੀ ਆ ਗਿਆ, ਕਹਿੰਦੇ ਗੱਲ ਕੀ ਹੈ, ਕਪਿਲ ਜੀ ਕਿੱਥੇ ਨੇ। ਕਹਿੰਦੇ ਜੀ ਉਹ ਤੇ ਸਰੀਰ ਚੜਾਈ ਕਰ ਗਿਆ, ਕਿੱਥੇ ਗਏ ਨੇ। ਤੇ ਸਾਨੂੰ ਉਹਨਾਂ ਨੇ ਕਿਹਾ ਸੀ ਵੀ ਮੋਕਸ਼ ਹੋ ਜਾਣਗੇ ਤਾਂ ਟਲ ਖੜਕਣਗੇ। ਨਾਰਦ ਮੁਨੀ ਜੀ ਟਲ ਕੋਈ ਨਹੀਂ ਖੜਕੇ, ਅਸੀਂ ਤੇ ਉਡੀਕ ਕਰਦੇ ਹਾਂ ਵੀ ਟਲ ਖੜਕਣ, ਇਹਦੇ ਪੰਜ ਭੂਤਕ ਸਰੀਰ ਦਾ ਦਾਹ ਕਰ ਦਈਏ। ਤੇ ਨਾਰਦ ਮੁਨੀ ਹੱਸ ਕੇ ਕਹਿਣ ਲੱਗਾ ਟਲ ਖੜਕਣੇ ਵੀ ਨਹੀਂ, ਆਖੋ ਸਤਨਾਮ ਸ਼੍ਰੀ, ਟਲ ਤਾਂ ਹੀ ਖੜਕਦੇ ਨਾ ਜੇ ਮੁਕਤ ਹੋ ਜਾਂਦਾ ਤਾਂ, ਉਹ ਤਾਂ ਮੁਕਤ ਹੋਇਆ ਹੀ ਨਹੀਂ ਹੈ। ਕਹਿਣ ਲੱਗੇ ਰਿਸ਼ੀ ਜੀ ਕਿੱਥੇ ਹੈ, ਕਹਿਣ ਲੱਗੇ ਫਲਾਨੇ ਜੰਗਲ ਵਿੱਚ, ਫਲਾਨੀ ਹਿਰਦੀ ਦੇ ਹਿਰਣੀ ਦੇ ਉਧਰ ਵਿੱਚ, ਉਹ ਤੇ ਹਿਰਨ ਦਾ ਬੱਚਾ ਬਣ ਕੇ ਬੈਠਾ ਹੋਇਆ ਹੈ। ਆਖੋ ਸਤਨਾਮ ਸ਼੍ਰੀ। ਇਸ ਮੋਹ ਕਰਕੇ ਜੀਵ ਨੂੰ ਵਾਰ ਵਾਰ ਭੜਕਣਾ ਪੈਂਦਾ ਹੈ, ਮੋਹ ਕਰਕੇ ਆਉਣ ਤੇ ਜਾਣ ਦਾ ਚੱਕਰ ਬਣਦਾ ਹੈ। ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਮਿਥਨ ਮੋਹ, ਵੀ ਇਹ ਮੋਹ ਜਿਹੜਾ ਮਿਥਿਆ ਹੈ, ਇਹ ਸੱਚ ਨਹੀਂ ਹੈ, ਇਹ ਉਹਨਾਂ ਚਿਰ ਹੀ ਆ ਨਾ ਜਿਹਨਾਂ ਚਿਰ ਖਲੜੇ ਚ ਸਵਾਸ ਚੱਲਦੇ ਨੇ, ਸਿਆਣੇ ਬੈਠੇ ਹੋ, ਸਭ ਕੁਛ ਜੀਵਤ ਕੋ ਵਿਵਹਾਰ। ਹਾਂਜੀ, ਸਭ ਕੁਛ ਜੀਵਤ ਕੋ ਵਿਵਹਾਰ, ਮਾਤ ਪਿਤਾ ਭਾਈ ਸੁਤ ਬੰਧਪ, ਅਰਫੁਨ ਗ੍ਰਹਿ ਕੀ ਨਾਰ, ਤਨ ਤੇ ਪ੍ਰਾਣ ਹੋਤ ਜਬ ਨਿਆਰੇ, ਟਿਹਰਤ ਪ੍ਰੇਤ ਪੁਕਾਰ। ਫਿਰ ਕੀ ਕਹਿੰਦੇ, ਆਦ ਘਰੀ ਕੋ ਨਾ ਰੱਖ, ਕਰਤੇ ਦੇਤ ਨਿਕਾਰ। ਫਿਰ ਤਾਂ ਸੁਪਨੇ ਵਿੱਚ ਵੀ ਆ ਕੇ ਬਾਬਾ ਬੇਬੇ ਮਿਲਦੇ ਨਾ, ਫਿਰ ਸਿਆਣਿਆਂ ਨੂੰ ਪੁੱਛਣਾ ਆ ਜਾਂਦੀਆਂ ਨੇ ਵੀ ਅੱਜ ਸਾਨੂੰ ਸੁਪਨੇ ਚ ਮਿਲਿਆ ਹੈ। ਮਹਾਰਾਜ ਕਹਿੰਦੇ ਮੋਹ ਜਿਹੜਾ ਹੈ ਸੱਚਾ ਨਹੀਂ ਹੈ, ਇਹ ਝੂਠਾ ਹੈ। ਔਰ ਤਪਾਉਂਦਾ ਕਿਵੇਂ ਹੈ, ਜਿਵੇਂ ਅੱਗ ਸਾੜਦੀ ਹੈ ਤਿਵੇਂ ਜੀਵ ਨੂੰ ਇਹ ਮੋਹ ਜਿਹੜਾ ਤਪਾਉਂਦਾ ਹੈ। ਮਹਾਰਾਜ ਕਿਰਪਾ ਕਰੋ, ਕਰ ਕਿਰਪਾ ਉਧਰ ਹਰ ਨਾਗਰ, ਨਾਗਰ ਦਾ ਅਰਥ ਅੰਤਰਜਾਮੀ ਵਾਹਿਗੁਰੂ ਜੀ, ਜੁਗੋ ਜੁਗ ਅਟਲ ਸਤਿਗੁਰੂ ਜੀ, ਗਰੀਬ ਨਿਵਾਜ ਜੀ, ਕਿਰਪਾ ਕਰਕੇ ਇਸ ਮੋਹ ਤੋਂ ਸਾਨੂੰ ਨਿਰਲੇਪ ਕਰ ਦਿਓ, ਜੀਵਨ ਦਾ ਉਧਾਰ ਕਰ ਦਿਓ। ਚਰਨ ਕਮਲ ਸਰਨਾਏ ਨਾਰਾਇਣ, ਹੇ ਨਰਾਂ ਦੇ ਰਾਜੇ ਜੀ, ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਇਆ ਤੇ ਤੁਹਾਡਾ ਬਿਰਧ ਹੈ, ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹੋ ਬਿਰਧ ਸਵਾਮੀ ਸੰਧਾ। ਜਦੋਂ ਤੁਹਾਡੇ ਕੋਲ ਆ ਹੀ ਗਏ ਹਾਂ
ਫਿਰ ਮਹਾਰਾਜ ਹੁਣ ਕਿਰਪਾ ਕਰਨੀ ਤੁਹਾਡਾ ਫਰਜ਼ ਹੈ। ਸਰਨ ਪਈ ਨਾਰਾਇਣ ਨਾਨਕ ਦਰ ਪਈ ਆਹੋ, ਕਿ ਤੁਹਾਡੀ ਬਾਣੀ ਪੜ ਕੇ ਪਤਾ ਲੱਗਾ ਵੀ ਜਿਹੜਾ ਚਰਨਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ ਤੁਹਾਨੂੰ ਉਹਦੀ ਇਲਾਜ ਹੁੰਦੀ ਹੈ, ਤੁਸੀਂ ਉਹਦੀ ਇਲਾਜ ਰੱਖਦੇ ਹੋ, ਉਹਦੀ ਪੈਜ ਸਵਾਰਦੇ ਹੋ, ਅਸੀਂ ਚਰਨ ਕਮਲ ਸ਼ਰਨਾਏ ਨਾਰਾਇਣ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਏ ਹਾਂ। ਦੀਨਾਨਾਥ ਭਗਤ ਪਰਾਇਣ, ਦੀਨਾਂ ਦਾ ਅਰਥ ਹੁੰਦਾ ਗਰੀਬ, ਜਿਹੜੇ ਗਰੀਬ ਬਣ ਜਾਂਦੇ ਨੇ ਭਾਵ ਕੇ ਨਿਮਰਤਾ ਵਾਲੇ ਨੇ, ਉਹਨਾਂ ਦਾ ਤੂੰ ਮਾਲਕ ਹੈ, ਗਰੀਬਾਂ ਦਾ ਤੂੰ ਆਸਰਾ ਰੂਪ ਹੈ, ਤੇ ਭਗਤਾਂ ਦਾ ਆਸਰਾ ਰੂਪ ਹੈ, ਗਰੀਬਾਂ ਦਾ ਆਸਰਾ ਰੂਪ ਹੈ, ਮਾਲਕ ਹੈ। ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈ ਉਹਨਾਂ ਦਾ ਸਹਾਰਾ ਤੂੰ ਬਣਦਾ ਹੈ। ਤੋ ਸੋ ਨਾ ਨਾਥ, ਅਨਾਥ ਨਾ ਮੋਹ ਸਾਰਾ, ਤੋ ਸੋ ਨਾ ਦਾਨੀ ਨਾ ਮੋਹ ਸੋ ਭਿਖਾਰੀ, ਮੋਹ ਸੋ ਨਾ ਦੀਨ ਦਿਆਲ ਨਾ ਤੋ ਸਰ, ਮੋਹ ਸੋ ਅਗਿਆਨੀ ਨਾ ਤੋ ਸੋ ਵਿਚਾਰੀ, ਮੋਹ ਸੋ ਨਾ ਪਤਤ ਨਾ ਪਾਵਣ ਤੋ ਸਰ, ਮੋਹ ਸੋ ਬੇਕਾਰੀ ਨਾ ਤੋ ਸੋ ਪੁਕਾਰੀ, ਮੇਰੋ ਹੈ ਔਗਣ ਤੂੰ ਗੁਣ ਸਾਗਰ, ਜਾਤਰ ਸਾਤਲ ਓਟ ਤਿਹਾਰੀ। ਤੁਸੀਂ ਡਿੱਗਦਿਆਂ ਡਿੱਗਦਿਆਂ ਨੂੰ ਫਿਰ ਸਹਾਰਾ ਦੇਣ ਵਾਲੇ ਹੋ, ਰਹਾਓ, ਵਿਸ਼ਰਾਮ ਦੇ ਕੇ ਕਿਰਪਾ ਕਰਦੇ ਨੇ। ਅਨਾਥਾ ਅਨਾਥ ਭਗਤ ਭੈ ਮੇਟਨ, ਜਿਹੜੇ ਅਨਾਥ ਹੈ ਫਿਰ ਉਹੀ ਬਚਨ ਆ ਗਏ ਨੇ ਜਿਹਨੂੰ ਕਹਿੰਦੇ ਯਤੀਮ, ਉਹਨਾਂ ਦਾ ਤੁਸੀਂ ਮਾਲਕ ਹੋ ਤੇ ਆਪਣੇ ਭਗਤਾਂ ਦੇ ਭੈ ਨੂੰ ਦੂਰ ਕਰਨ ਵਾਲੇ ਹੋ। ਉਹ ਨਹੀਂ ਡਰਦੇ, ਪ੍ਰਹਲਾਦ ਡਰਿਆ ਹੀ ਨਹੀਂ, ਰਵਿਦਾਸ ਡਰਿਆ ਹੀ ਨਹੀਂ, ਨਾਮਦੇਵ ਜੀ ਡਰੇ ਹੀ ਨਹੀਂ, ਕਬੀਰ ਸਾਹਿਬ ਕਿੱਥੇ ਡਰੇ ਨੇ। ਗੰਗ ਗੁਸਾਇਨ ਗਹਿਰ ਗੰਭੀਰ, ਜਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ। ਭਗਤ ਭੈ ਮਿਟਨ, ਆਪਣੇ ਭਗਤਾਂ ਦੇ ਡਰ ਨੂੰ ਦੂਰ ਕਰਦਾ ਹੈ। ਸਾਧ ਸੰਗ ਜਮ ਦੂਤ ਨਾ ਭੇਟਨ, ਭਈ ਸਾਧ ਸੰਗਤ ਦੀਆਂ ਮੌਲਕ ਘੜੀਆਂ ਪ੍ਰਾਪਤ ਹੋ ਜਾਂਦੀਆਂ ਨੇ, ਫਿਰ ਜਮਦੂਤ ਨਾ ਭੇਟਣ, ਭੇਟਣ ਦਾ ਅਰਥ ਹੈ ਮਿਲਣਾ, ਜਮਦੂਤ ਨਹੀਂ ਆ ਕੇ ਮਿਲਦਾ, ਜਮਦੂਤ ਦੂਰ ਚਲਾ ਜਾਂਦਾ ਹੈ। ਜੀਵਨ ਰੂਪ ਅਨੂਪ ਦਿਆਲਾ, ਹੇ ਦਇਆ ਦੇ ਘਰ ਸਤਿਗੁਰੂ ਜੀ, ਤੁਸੀਂ ਸੁੰਦਰ ਸਰੂਪ ਵਾਲੇ ਹੋ, ਉਪਮਾ ਤੋਂ ਰਹਿਤੋ ਔਰ ਜੀਵਨ ਆਤਮ ਦਰਸ਼ੀ, ਸਤਿਗੁਰੂ ਜੀ ਤੁਸੀਂ ਦਰਸ਼ਨ ਕਰਾਉਣ ਵਾਸਤੇ ਸਮਰੱਥ ਹੋ। ਰਵਣ ਗੁਣਾ ਕੱਟਿਆ ਜਮ ਜਾਲਾ, ਜਿਹੜੇ ਰਸਨਾ ਦੁਆਰੇ ਤੁਹਾਡੇ ਗੁਣਾਂ ਨੂੰ ਉਚਾਰਦੇ ਨੇ ਉਹਨਾਂ ਦੇ ਜਮਾਂ ਦੇ ਜਾਲ ਜਿਹੜੇ ਸਤਿਗੁਰੂ ਤੁਸੀਂ ਕੱਟ ਦਿੰਦੇ ਹੋ। ਅੰਮ੍ਰਿਤ ਨਾਮ ਰਸਨ ਨਿਤ ਜਾਪੈ, ਰੋਗ ਰੂਪ ਮਾਇਆ ਨਾ ਵਿਆਪੈ, ਵੀ ਜਿਹੜੇ ਰਸਨਾ ਦੁਆਰੇ ਅੰਮ੍ਰਿਤ ਨਾਮ ਨੂੰ ਜਪਦੇ ਨੇ ਫਿਰ ਮਾਇਆ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਮਾਇਆ ਦਾ ਰੋਗ ਉਹਨਾਂ ਨੂੰ ਵਿਆਪਦਾ ਨਹੀਂ ਹੈ, ਮਾਇਆ ਤੋਂ ਨਿਰਲੇਪ ਹੋ ਜਾਂਦੇ ਨੇ, ਕਿਉਂਕਿ ਮਾਇਆ ਕਿਸੇ ਦੀ ਸਕੀ ਨਹੀਂ ਹੈ। ਮਾਇਆ ਨੂੰ ਮਾਂ ਸਾਂਭਣ ਵਾਲਾ ਮਾਲਕ ਮਰ ਜਾਵੇ ਤੇ ਮਾਇਆ ਰੋਂਦੀ ਥੋੜੀ ਹੈ, ਇਸਤਰੀ ਦਾ ਮਾਲਕ ਮਰ ਜਾਵੇ ਤਾਂ ਇਸਤਰੀ ਨਹੀਂ ਰੋਂਦੀ, ਮਾਇਆ ਨੂੰ ਇਸਤਰੀ ਆਖਿਆ, ਉਹਦੇ ਮਾਲਕ ਤਾਂ ਹੋਰ ਬੜੇ ਅੱਗੇ ਬੰਨ ਵਾਲੇ ਨੇ। ਸਤਿਗੁਰੂ ਜੀ ਦੇ ਅੰਮ੍ਰਿਤ ਬੱਚਨ ਨੇ ਖਸਮ ਮਰ, ਹਾਂਜੀ ਤਾਂ ਨਾਰ ਨਾ ਰੋ ਹੈ, ਕਿਆ ਬਾਤ ਹੈ। ਕਹਿੰਦੇ ਮਾਲਕ ਮਰ ਜਾਵੇ ਤੇ ਘਰ ਵਾਲੀ ਨਹੀਂ ਰੋਂਦੀ, ਭਾਵ ਕੇ ਮਾਇਆ ਨਹੀਂ ਰੋਂਦੀ, ਕਿਉਂ? ਉਸ ਰਖਵਾਰਾ ਉਹਦੀ ਤੈਰਾਕੀ ਕਰਨ ਵਾਲੇ ਪਹਿਲਾਂ ਹੀ ਉਡੀਕਾ ਲਾ ਕੇ ਬੈਠੇ ਨੇ, ਕਦੋਂ ਇਹ ਤੁਰਦਾ ਬਣੇ ਤੇ ਅਸੀਂ ਗੱਫੇ ਸਾਂਭੀਏ। ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰੂ ਹੋਵੈ, ਰਖਵਾਰੇ ਕਾ ਹੋਏ ਬਿਨਾਸ਼, ਆਗੈ ਨਰਕੀਆਂ ਭੋਗ ਬਿਲਾਸ। ਇੱਕ ਸੁਹਾਗਣ ਜਗਤ ਕੀ ਪਿਆਰੀ, ਸਗਲੇ ਜੀ ਜੰਤ ਕੀ, ਸਭ ਜਿੰਨੇ ਜੀ ਜੰਤ ਦੇ ਉਹਦੀ ਘਰਵਾਲੀ ਹੈ, ਛੋਟੇ ਜਿਹੇ ਬੱਚੇ ਨੂੰ ਮਾਇਆ ਦੇ ਦਿਓ ਹੱਥ ਚੋਂ ਛੱਡਦਾ ਹੀ ਨਹੀਂ ਹੈ, ਕਹਿੰਦਾ ਨਾ ਇਹ ਤੇ ਮੇਰਾ ਹੈ, ਭਾਵੇਂ ਮਾਂ ਬਾਪ ਨੇ ਦਿੱਤਾ, ਭੈਣ ਭਰਾ ਨੇ ਦਿੱਤਾ, ਕਹਿੰਦਾ ਬਸ ਹੁਣ ਕਬਜ਼ਾ ਮੇਰਾ ਹੋ ਗਿਆ। ਸਾਹਿਬ ਜੀ ਕਿਰਪਾ ਕਰਦੇ ਨੇ, ਰਸਨਾ ਦੁਆਰੇ ਨਾਮ ਜਪਦਿਆਂ ਜਪਦਿਆਂ ਜੀਵ ਨਿਰਲੇਪ ਹੋ ਜਾਂਦਾ ਹੈ। ਜਪ ਗੋਬਿੰਦ ਸੰਗੀ ਸਭ ਤਾਰੇ, ਗੋਬਿੰਦ ਜੀ ਦੇ ਜਾਪ ਨੂੰ ਜਪਣ ਕਰਕੇ ਮਹਾਰਾਜ ਕਹਿੰਦੇ ਆਪ ਤੇ ਤਰਦਾ ਹੀ ਹੈ, ਸੰਗੀਆਂ ਸਾਥੀਆਂ ਨੂੰ ਵੀ ਤਾਰ ਦਿੰਦਾ ਹੈ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਪੋਹੋ ਤਨਾਹੀ ਪੰਚ ਬਟਵਾਰੇ, ਜਿਹੜੇ ਪੰਜ ਧਾੜਵੀ ਠਾਗਣ ਇਹ ਵੀ ਪੋਹ ਨਹੀਂ ਸਕਦੇ, ਨਾਮ ਕਰਕੇ ਵਸ ਆ ਜਾਂਦੇ ਨੇ। ਐਸੋ ਕੌਣ ਬਲੀ ਰੇ, ਜਿਨ ਮਿਲ ਮਾਰੇ ਪੰਚ ਸੂਰ ਵੀਰ, ਸੋ ਪੂਰਾ ਇਹ ਕਲੀ ਰੇ। ਬੜਾ ਵੱਡਾ ਹੈ ਪਰ ਗੁਰੂ ਦੇ ਪਿਆਰੇ ਜਿੱਤ ਲੈਂਦੇ ਨੇ।
मन बच करम प्रवेक त्याए, मन बाणी कर्म करके केवल एक ही जपे सतनाम श्री वाहिगुरु। सर्ब फला सोई जन पाए, ओ सेवक सारे फलां नु प्राप्त कर लेंदा है। धार अनुग्रह अपना प्रभ कीना, अंत विच गरीब निवाज कृपा कर दे, गुरु ने कृपा करके अपना बना लिया है। केवल नाम भगत रस दीना, केवल जेड़े रब दे प्यारे ने उन्हां नू नाम दा रस मेरे वाहिगुरु आप बख्शिश कर दिंदे ने। आद मद अंत प्रभ सोई, नानक तिस बिन अवर न कोई। आद मद अंत प्रभ सोई, नानक तिस बिन अवर न कोई। आद पूर्ण मद पूर्ण अंत पूर्ण परमेश्वर है। साहब जी कहिंदे नानक तिस बिन अवर न कोई, उस तो बिना कोई सहायता करने वाला नहीं है, मददगार नहीं है। अज दे अमृत बचना विच गरीब निवाज ने कृपा की जे भी संसार विच कुटुंब कबीले परिवार साख संबंधियों का बड़ा तकड़ा प्रबल मोह है, गुरु कृपा करो इस मोह तो निर्लेप कर दियो। पदार्थां विच गलतान हो जाइदा है, गरीब निवाज ये कृपा कर दियो, अपने चरणा की प्रीति बख्शिश कर दियो, नाम का रस दे दियो, विकारा तो हथ दे के बचा लियो। अज दे अमृत बचना विच सतगुरां ने यही बख्शिश की है। अमृत बचन साडे हिरदे च वसण जी, लोक सुखी है पर लोक सुहेले, नानक हर प्रभ आपै मेले। सारे माई भाई आखो वाहिगुरु जी का खालसा वाहिगुरु जी की फतेह। राम कली महला तीजा, आनंद एको अंकार सतगुर प्रसाद, आनंद पया मेरी माए सतगुरु मैं पाया।

ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਸਾਰੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਸਦਾ

ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਕਹ ਨਾਨਕ ਸੁਣੋ ਸੰਤੋ ਸ਼ਬ ਧਰੋ ਪੇ ਆਰੋ, ਸਾਚਾ ਨਾਮ ਮੇਰਾ ਆਧਾਰੋ। ਵਜ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ। ਕਹ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੀਉ ਪਿੰਡ ਸਭ ਤੇਰੀ ਰਾ, ਤੁਮ ਮਾਤੁ ਪਿਤਾ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇ, ਕੋਈ ਨਾ ਜਾਣੇ ਤੁਮਰਾ ਅੰਤ। ਉੱਚਾ ਪਗੋ ਸਗਲ ਸਮਗਿਰੀ

शासन गति। बोलो जी वाहेगुरु वाहेगुरु। एक ओंकार श्री वाहेगुरु जी की फतेह। श्री भगवती जी सहाय वाह श्री भगवती पाचे दर्शन प्रथम भगवती समर कहे गुरु नानक लई त्याय फिर अंकित कुरते अमरदास रामदास से भैसाए अर्जुन हर गोबिंद सिमर श्री हर राय श्री हर कृष्ण त्याय से सब दुख जाए तेग बहादुर सिमर आए कारण अमृत आवैसाए सब साई हुए सहाय दसवें पातशाह गुरु गोबिंद सिंह जी महाराज सब साई हुए सहाय दसा पातशाह के पुत्रात्मक स्वरूप साहब श्री गुरु ग्रंथ साहब ने पाठदार का ध्यान करके हर सब बोलो जी वाहेगुरु। ਗਰੀਬਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਦੇ ਚਾਲੀ ਗੁਪਤ ਹੱਟੀਆਂ ਜਪੀਆਂ ਜਪੀਆਂ ਜਿਹਨਾਂ ਨਾਮ ਜਪਿਆ ਵਣ ਛਕਿਆ ਦੇ ਚਲਾਈ ਤੇ ਵਾਹੀ ਦੇਖ ਡਿਢ ਕੀਤਾ ਤੇ ਨਾ ਪਿਆਰ ਤੇ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਾਈਆਂ ਚਰਖੜੀਆਂ ਤੇ ਚੜੇ ਆਣਿਆਂ ਨਾਲ ਚੜਾਏ ਗਏ ਗੁਰਦਾਸ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸਿੱਖੀ ਸੀ ਦੇਖੇ ਸਾਸਾ ਸਿੰਘ ਜੀ ਆਇਆ ਤੇ ਨਾ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਵਾਲੇ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚੇਤਾ ਹੈ ਚਿਤ ਆਵਣ ਕਾ ਸਤਕਾਰ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰੱਖਿਆ ਰਿਆਇਤ ਦੇਹ ਤੇ ਕੀ ਫਤਿਹ ਬਿਰਧ ਕੀ ਬਹਿਸ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸਦਾਨ ਰਹਿਤਦਾਨ ਵਿਵੇਕਦਾਨ ਵਿਸਾਹਦਾਨ ਭਰੋਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗਾਟਾ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ। ਗੁਰੂ ਕੀ ਪ੍ਰਵਾਜ ਪੰਥ ਸਦਾ ਸਹਾਈ ਦਾ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਦੂਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਮੇਰੇ ਕੋਲ ਦਰਸ਼ਨ ਦੀ ਦਾਤ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਇਹ ਜੋੜਿਆਂ ਦੀ ਓਟ ਗੁਰੂ ਨੇ ਆਚਰਿਆ ਦੇ ਆਸੇ ਗੁਰੂ ਤਨ ਤਨ ਗੁਰੂ ਗ੍ਰੰਥ ਧਾਰ ਜੀ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਨਿਰਾਸ। ਇਹ ਕੀ ਪ੍ਰਭਾਤ ਜੀ ਆਪ ਦੇ ਚੰਨ ਕਾਮਨਾ ਚ ਅਰਦਾਸ ਵਿੱਚ ਆਪਣੀ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤਾਂ ਨੂੰ ਦਰਸ਼ਨ ਦੱਸ ਦੇ ਕੇ ਦਿਤਾ ਜੀਓ ਬੇਅੰਤ ਬਾਣੀਆਂ ਦੇ ਪਾਠ ਐਸੂ ਰਾਗੀ ਸਿੰਘ ਆਪ ਦੇ ਚਰਨ ਜਾਤਸ਼ਾਹ ਕੀ ਵਾਰ ਦੇ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਹੁਕਮਨਾਮਾ ਕਥਾ ਤਿਆਰ ਕੀਤੀ ਕਿਰਪਾ ਕਰੋ ਹੋਈਆਂ ਪੁਨਰਚੁਕਾਂ ਦੀ ਮਾਫੀ ਬਖਸ਼ੋ ਬੜੀ ਹੋਈ ਬਾਣੀ ਸੋਚ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦੇ ਨੂੰ ਸਾਂਢ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਵਿਚਾਰ ਦੀ ਬਰਬੁੱਧੀ ਬਖਸ਼ਿਸ਼ ਕਰੋ ਕੀ ਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾ ਤਾਂ ਵਿੱਚ ਪਿੱਤਰ ਕਲਾਬ ਸਾਹਿਬ ਜਗ੍ਹਾ ਤਿਆਰ ਕਰ ਹਾਲਤਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਿੱਤਾ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਵਿਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਜੀ ਬਣਵਾ ਕਿਰਪਾ ਕਰੋ ਦਿੱਤਾ ਦਿਓ ਆਪ ਜੀ ਬਖਸ਼ੀਆਂ ਦਾਤਾਂ ਨੂੰ ਲੰਗਰਾਂ 'ਚ ਟੁੱਟ ਸਵਾਰੀ ਹੈ ਪ੍ਰਵਾਨੀ ਕਰਨੀ ਆਪ ਦੇ ਚਰਨਾਂ ਸੇਵਾ ਕਰਦੇ ਸਾਰੇ ਟੈਲੀਏ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚੜ੍ਹ ਕੇ ਬਖਸ਼ੋ ਅਤੇ ਸਦਾ ਹੀ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਿਸ਼ ਪਾਲਤਾ ਕਰੋ ਗਰੀਬ ਨਿਵਾਜ ਅੰਮ੍ਰਿਤਵੇਲ ਤੋਂ ਲੈ ਕੇ ਦਾਤੇ ਆਈਆਂ ਸਾਫ ਸੰਗਤਾਂ ਜਾਲ ਦੀ ਦਾਤ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਾਤੇ ਤਿੰਨ ਫੁੱਲ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਜੀ ਬਿਵਾਜ ਬਖਸ਼ਿਸ਼ ਕਰੋ ਦਾਤਾ ਜੀ ਮਿਹਨਤ ਕਰਿਆ ਦਾਤਾ ਜੀ ਖਾਲਸਾ ਪੰਥ ਸੇਵ ਕੌਮ ਨੂੰ ਏਕਤਾ ਦਵਾਗ ਪਿਆਜ ਬਖਸ਼ਿਸ਼ ਕਰਕੇ ਸੱਚ ਨੂੰ ਦਾਲ ਬਖਸ਼ੋ ਚਾਨਾ ਨਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ਿਸ਼ ਕਰਕੇ ਹਰ ਮੈਦਾਨ ਜਵਾਨ ਫਤਿਹ ਬਖਸ਼ਿਸ਼ ਬਾਲਦਾ ਕਰੋ ਜੀ ਗੁਰੂ ਜੀ ਬਿਵਾਜ ਕਿਰਪਾ ਕਰੋ ਦੂਰ ਦਰਾਜ ਕਰਨ ਬੈਠੀਆਂ ਲਾਈਫ ਤੱਕ ਕਿਤੇ ਸ਼ਰਮ ਕਰ ਰਹੀਆਂ ਸਾਰੀ ਸੰਗਤ ਦੀਆਂ ਹਾਜ਼ਰੀਆਂ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸਾਰਾ ਆਪਣੀ ਕਿਰਪਾ ਕੀਤੀ ਹੈ ਸੰਗਤਾਂ ਨੂੰ ਉਦੋਂ ਬਖਸ਼ੇ ਨੇ ਸੰਗਤ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਦੇ ਸਿੰਘਾਂ ਉਤਾਰ ਸੰਗਤਾਂ ਮਾਇਆ ਭੇਟਾ ਕਰ ਚਰਨਾਂ ਪ੍ਰਵਾਨ ਕਰੋ ਬਖਸ਼ਾ ਸਾਹਿਬ ਜੀ ਕਮਾਈਆਂ ਸਬਰ ਕਰੋ ਘੱਟ ਵੱਧ ਮਦਦ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸੰਬੰਧਾਂ ਪੂਰੀਆਂ ਕਰੋ ਜੀ ਦਾਨ ਬਖਸ਼ਿਸ਼ ਕਰੋ ਮੀਰਾਂ ਦੇ ਕਰਿਆ ਸੇਵਾ ਪ੍ਰਵਾਨ ਕਰੋ ਪੁਰਜ ਕੇ ਮਾਈ ਬਖਸ਼ੋ ਪਿੱਤਰ ਹੁਕਮ ਨਾਮੀ ਬਖਸ਼ ਕਰਕੇ ਪ੍ਰੰਤ ਜੜੀ ਵਾਰ ਸਾਹਿਬ ਪਾਠ ਕਰਨ ਵਾਸਤੇ ਆਗਿਆ ਬਖਸ਼ੋ ਸ਼ੋਧ ਦੇ ਪਿੱਤਰ ਸੇਵਾ ਲੈਣ ਦੀ ਬਾਤ ਦਿੱਤਾ ਰਾਂਝੇ ਘਰ ਸਵਾਰ ਕੇ ਚੰਨਾ ਤੁਮਾਰੀ ਬਣਾਓ ਸਹੀ ਪਿਆਰੇ ਮੇਰੇ ਦਿਨ ਮੈਂ ਆਪਦਾ ਨਾਮ ਦਿੱਤਾ ਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਾਈ ਅਕਾਲ ਕੀ ਤਵੀ ਚਲਾਯੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਔਰ ਸਤਿਕਾਰ ਯੋਗ ਸਾਧ ਸੰਗਤ ਜੀ ਮਹਾਰਾਜ, ਬਖਸ਼ਿਸ਼ ਜੀ ਆਪ ਸੰਗਤ ਨੇ, ਬੜੀ ਸ਼ਰਧਾ ਭਾਵਨਾ ਸਹਿਤ ਮਹਾਰਾਜ ਜੀ ਕੋਲ ਬੈਠ ਕੇ ਪਿੱਤਰ ਗੁਰਬਾਣੀ ਆਸਾ ਕੀ ਵਾਰ ਦੇ ਸਕੂਲ ਕੀਤੇ ਸਾਨੂੰ ਕੀਤੇ ਨੇ, ਉਪਰੰਤ ਅੱਜ ਹੁਕਮਨਾਮੇ ਦੀ ਕਥਾ ਵਿਚਾਰ ਗੁਰੂ ਵੀ ਗ੍ਰੰਥ ਸਾਨੂੰ ਕੀਤੀ ਹੈ। ਅਰਦਾਸ ਜਹਾਲ ਜੀ ਆਪਣੇ ਪ੍ਰੰਤ ਮਾਰੇ ਬਖਸ਼ਿਸ਼ ਪਿਤੁਕਨਾਮੇ ਸਾਨੂੰ ਕੀਤੇ ਹਨ। ਸਤਿ ਸ੍ਰੀ ਅਕਾਲ ਦਸਪਾਲ ਸਮਾਂ ਗੁਰੂ ਸਾਹਿਬਾਂ ਨੇ ਆਪ ਗੁਰੂ ਘਰ ਤੁਹਾਨੂੰ ਬਖਸ਼ਿਸ਼ ਕੀਤਾ ਹੈ। ਪਰ ਸਤਸੰਗ ਦੇ ਹਰ ਰੋਜ਼ ਆਪ ਨੂੰ ਅਪੀਲ ਕਰਦੇ ਹਾਂ, ਜ਼ਰੂਰ ਗੁਰੂ ਕਰਾਓ, ਗੁਰੂ ਕਰਾਓ, ਮੱਥਾ ਟੇਕ ਕੇ ਅਰਦਾਸ ਕਰੋ। ਜਿੰਨੇ ਦੇਰ ਚਾਹੋ ਮਹਾਰਾਜ ਨਿੱਕੀ ਕੁਝ ਬੈਠਾ ਕਥਾ ਕੀ ਦਰਬਾਰ ਤੁਸੀਂ ਸਾਨੂੰ ਕਰ ਸਕਦੇ ਹੋ। ਸਤਸੰਗ ਜੀ ਆਪਣੇ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਦੇਖਦੇ ਹੋ ਕਿ ਗੁਰੂ ਘਰ ਜੋ ਨਾਰਥ ਸਾਲ ਸਾਊਥ ਸਾਲ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਨਾਂ ਦੇ ਬਣਨ 'ਤੇ ਖਰਚਾ ਹੋ ਰਿਹਾ। ਸੋ ਮਹਾਰਾਜ ਬਖਸ਼ਿਸ਼ ਕੀਤੀ ਹੈ ਬੇਅੰਤ ਪੁਰਾਣਾ ਵੱਲੋਂ, ਆਪਣਾ ਦਸੰਦ ਸਫ਼ਰ ਕਰਦੇ ਹੋਇਆਂ ਬੇਅੰਤ ਆਇਆ ਗੁਰੂ ਘਰ ਨੂੰ, ਉਹਨਾਂ ਨੇ ਦਾਨ ਇਹ ਭੇਟਾ ਕੀਤੀ ਹੈ। ਸੋ ਸਤਸੰਗ ਜੀ ਵਟਭਾਗੇ ਹਨ ਜਿਨ੍ਹਾਂ ਨੇ ਆਪਣੀ ਕਮਾਈ ਸਫ਼ਲ ਕਰਦੇ ਹਾਂ, ਮਹਾਰਾਜ ਚਰਨਾਂ ਦੀ ਹਾਲੀਆਂ ਭਰੀਆਂ ਨੇ। ਸਤਸੰਗ ਜੀ ਹੋਰ ਸੰਗਤਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਅੱਜ ਤੱਕ ਆਪਣਾ ਦਸੰਦ ਸਫ਼ਲ ਨਹੀਂ ਕੀਤਾ, ਜ਼ਰੂਰ ਗੁਰੂ ਘਰ ਆਪੋ ਆਪਣੀ ਮਾਇਆ ਜਿੰਨੀ ਬਣਦੀ ਹੈ ਜਿੰਨੀ ਕਰ ਸਕਦੇ ਹੋ ਕਰਕੇ ਆਪਣੀ ਕਮਾਈ ਸਫ਼ਲ ਕਰੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਸਹਿਜ ਪਾਠ ਸਾਰੇ ਮਾਈ ਭਾਈ ਘਰਾਂ 'ਚ ਬੈਠ ਕੇ ਕਰ ਰਹੇ ਨਾਲ, ਉਹਨਾਂ ਸਾਰਿਆਂ ਬੇਨਤੀ ਹੈ ਕਿ ਤੁਸੀਂ ਜ਼ਰੂਰ ਭਾਈ ਰਜਿੰਦਰ ਸਿੰਘ ਨਾਲ ਸੰਪਰਕ ਕਰਕੇ ਆਪਣਾ ਸਾਰਾ ਪ੍ਰੋਗਰਾਮ ਉਹਨੂੰ ਸਾਂਝਾ ਕਰ ਲਓ। ਉਹਨਾਂ ਦਾ ਨੰਬਰ ਹੈ 4087124145। ਭਾਈ ਸਾਰਾ ਸੰਪਰਕ ਤੁਸੀਂ ਜ਼ਰੂਰ ਫੋਨ ਕਰੋ ਅਤੇ ਆਪਣਾ ਸਾਰਾ ਪ੍ਰੋਗਰਾਮ ਉਹਨੂੰ ਸਾਂਝਾ ਕਰਕੇ ਅਤੇ ਸਾਰੇ ਸਹਿਜ ਪਾਠਾਂ ਦੇ ਭੋਗ ਨੇ ਇੱਕੋ ਦਿਨ ਪਾ ਕੇ ਸਾਰਿਆਂ ਦੀ ਅਰਦਾਸ ਜਿਹੜੀ ਉਹ ਗੁਰੂ ਸਾਹਿਬਾਂ ਪਾਸ ਕੀਤੀ ਜਾਵੇ। ਸੁਸਾਤ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੋ ਬੱਚਿਆਂ ਦਾ ਗੁਰਮਤਿ ਕੈਂਪ ਚੱਲ ਰਿਹਾ ਉਹ ਅੱਜ ਤੱਕ ਹੀ ਹੈ। ਸੋ ਆਪ ਸੰਗਤ ਨੂੰ ਬੇਨਤੀ ਹੈ, ਸੋ ਮਹਾਰਾਜ ਬਖਸ਼ਿਸ਼ ਕੀਤੀ ਹੈ, ਆਪ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਬੱਚੇ ਇਹ ਗੁਰਮਤਿ ਕੈਂਪ 'ਚ ਭੇਜ ਕੇ ਇਸ ਸਮੇਂ ਤੋਂ ਲਾਭ ਲਿਆ ਉਹ ਵਟਭਾਗੀ ਹਨ। ਸਾਤ ਸਿੰਘ ਆਉਣ ਵਾਲੇ ਸਮੇਂ 'ਚ ਜ਼ਰੂਰ ਖਿਆਲ ਰੱਖਿਆ ਕਰੋ, ਜੋ ਇਹੋ ਜਿਹਾ ਸਮਾਂ ਮਿਲੇ ਤਾਂ ਜ਼ਰੂਰ ਬੱਚਿਆਂ ਨੂੰ ਆਉਣ ਵਾਲੇ ਸਮੇਂ 'ਚ ਉਹਨਾਂ ਦੀ ਜ਼ਿੰਦਗੀ ਨੂੰ ਉਸਾਰਨ ਵਾਸਤੇ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖੀਏ। ਬਾਕੀ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ, July 24 ਨੂੰ ਹੈ ਮੀਰੀ ਪੀਰੀ ਦਿਵਸ, ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਸਿਹੋ ਕਮਨਾ ਗੁਰੂ ਸਾਹਿਬਾਂ 'ਤੇ ਹੋ ਰਹੇ ਜ਼ੁਲਮਾਂ ਨੂੰ ਮੁੱਖ ਰੱਖਦੇ ਹੋਇਆਂ ਉਹਨਾਂ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਉਹਨਾਂ ਦਾ ਅਲਮ ਦਾ ਟਾਕਰਾ ਕੀਤਾ ਅਤੇ ਉਹਨਾਂ ਦੱਸਿਆ ਕਿ ਜ਼ੁਲਮ ਕਿਵੇਂ ਕਰੀਦਾ। ਸਤਸੰਗ ਜੀ 7 August ਨੂੰ ਹੈ ਪ੍ਰਕਾਸ਼, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ 8ਵੇਂ ਪਾਤਸ਼ਾਹ ਜੀ ਦਾ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਅਗਸਤ 7 ਨੂੰ ਹਾਜ਼ਰੀਆਂ ਭਰ ਕੇ ਗੁਰੂ ਦੇ ਬਖਸ਼ਿਆ ਦਾ ਧੰਨਵਾਦ ਕਰੀਏ, ਉਹਨਾਂ ਨੇ ਗੁਰੂ ਸਾਹਿਬਾਂ ਦੇ ਪ੍ਰਕਾਸ਼ ਪੁਰਬ ਮਨਾ ਕੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਉਹ ਭਾਈ ਸਾਹਿਬ ਤਿਆਰ ਨੇ, ਉਹ ਸਾਹਿਬ ਰਾਮ ਕਰਨ ਦੀ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ, ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 684 ਤੋਂ ਸ੍ਰੀ ਸਹਿਜ ਪਾਠ ਆਪਾਂ ਅੱਗੇ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 684 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ 5, ਤ੍ਰਿਪਤ ਭਈ ਸੱਚ

ਕੋਈ ਤੀਰਥ ਨਾਇਆ, ਦਾਸੀ ਹਰ ਕਾ ਨਾਮ ਧਿਆਇਆ, ਬੰਧਨ ਕਾਟਨ ਹਾਰ ਸੁਆਮੀ, ਜਨ ਨਾਨਕ ਸਿਮਰੈ ਅੰਤਰ ਜਾਮੀ, ਧਨਾਸਰੀ।

ਤਨਾਸਰੀ ਮਹੱਲਾ ਨੌਵਾਂ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲਿਪਾ ਤੋ ਹੀ ਸੰਗ ਸਮਾਈ ਰਹਾਓ ਹੋਹਪ ਮਦ ਜਿਉਂ ਬਾ

मिटै न भ्रम की काई। तनासुरी महला नौवां साधु इहो जग भर

ਅਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਵਛਲ ਭੈ ਕਾਟਣ ਹਾਰੀ ਹਉ ਮੈਂ ਮਾਰ ਮਿਲੇ ਭਗਤਾਰੀ ਅਨਿਕ ਜਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮਹਿ ਆਏ ਜਨਮ

ਧਰਮ ਜੁਗਤਾ ਨਿਮਖ ਨਾਹੀਤ ਕਰਤਾ, ਗਰਬ ਗਰਬ ਪੜੈ ਕਹੀ ਨਾ ਲਿਖੈ, ਜਿਸ ਭੇਟੀ ਐ ਸਫਲ ਮੂਰਤ ਕਰੈ ਸਦਾ ਕੀਰਤ, ਗੁਰ ਪ੍ਰਸਾਦ ਹੋਉ ਨੇਤਰੋਂ ਭਿਖੈ ਮਨ ਹਟ।

ਆਖਣ ਤੋਟ ਨਾ ਭਗਤ ਭੰਡਾਰੀ ਭਰਪੂਰ ਰਹਿਆ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮਾਂਜੈ ਸਚ ਸੋਈ।

ਧਨਾਸਰੀ ਛੰਤ ਮਹੱਲਾ ਪਹਿਲਾ ਫਿਰ ਸੰਗ ਮੂਠੜੀਏ ਖਬਰ ਨਾ ਪਾਈਆ ਜੀਓ ਮਸਤਕ ਲਿਖਿਆੜਾ ਲੇਖ ਪੁਰਬ ਕਮਾਇਆ ਜੀਓ ਲੇਖ ਨਾ ਮਿਟੀ ਪੁਰਬ ਕਮਾਇਆ ਕਿਆ ਜਾਣਾ ਕਿਆ ਹੋਸੀ ਗੁਣੀ ਅਚਾਰ ਨਹੀਂ ਰੰਗ ਰਾਤੀ ਅਵਗੁਣ ਬਹਿ ਬਹਿ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ। ਪਾਵਨ ਸ੍ਰੀ ਸਹਿਜ ਪਾਠ ਆਪ ਜੀ ਨੇ ਪਿਆਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕਰਕੇ ਸਰਵਨ ਕੀਤੇ ਹਨ, ਨਾਲ ਕੀਤੇ ਹਨ। ਗੁਰੂ ਕਿਰਪਾ ਕਰੇ ਸਮੂਹ ਸੰਗਤ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਨੂੰ, ਪਰਿਵਾਰਾਂ ਨੂੰ ਸਤਿਗੁਰੂ ਜੀ ਬਖਸ਼ਿਸ਼ ਕਰਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਭੁੱਲਾਂ ਨਾ ਚਿਤਾਰਦੇ। ਪਿਆਰ ਸਤਿ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੋਲ ਪੂਰਾ ਕਿਰਪਾ ਧਾਰੀ ਸਭ ਪੂਰੀ ਲੋਚ ਹਮਾਰੀ। ਬੜੇ ਹੀ ਖੁਸ਼ੀਆਂ ਭਰੇ ਮੌਕੇ ਤੇ ਆ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਤੇ ਲਾਹੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਲਹਿਰੀ ਪਰਮ ਸਤਿਕਾਰ ਜੀ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕਾਗਰਤਾ ਬਖਸ਼ਣ ਦੀ ਕਿਰਪਾ ਕਰਨੀ ਜੀ, ਸਾਰਿਆਂ ਨੂੰ ਬੇਨਤੀ ਹੈ ਚੁੱਪ ਦਾ ਦਾਨ ਬਖਸ਼ਦੇ ਹੋਏ ਬੈਠ ਜਾਓ ਜਿੱਥੇ ਵੀ ਹੈਗਾ ਆਪ ਜੀ, ਕਰਿਓ ਕਿਰਪਾ। ਆਪਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਰ ਬਖਸ਼ਿਸ਼ ਦੁਆਰਾ ਆਨੰਦ ਕਾਰਜ ਦੀ ਰਸਮ ਆਰੰਭ ਕਰਨ ਜਾ ਰਹੇ ਹਾਂ ਥੋੜ੍ਹੇ ਮਿੰਟਾਂ 'ਚ, ਜਿਸ ਦੇ ਵਿੱਚ ਕਾਕਾ ਸ਼ਾਨ ਸਿੰਘ ਮੰਗਾ ਅਤੇ ਬੱਚੀ ਸਿਮਰਨ ਦੇ ਆਨੰਦ ਕਾਰਜ ਹੋਣਗੇ। ਕਾਕਾ ਸ਼ਾਨ ਸਿੰਘ ਬੰਗਾ ਸਪੁੱਤਰ ਹੈ ਸਰਦਾਰ ਗੁਰਬਖਸ਼ ਸਿੰਘ ਬੰਗਾ ਅਤੇ ਬੀਬੀ ਸਪਨਾ ਕੌਰ ਬੰਗਾ ਦਾ, ਅਤੇ ਪੋਤਰਾ ਹੈ ਸਰਦਾਰ ਗੁਰਬਚਨ ਸਿੰਘ ਬੰਗਾ ਜੀ ਦਾ। ਬੇਟੀ ਸਿਮਰਨ ਹੈ ਸਪੁੱਤਰੀ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਦੀ ਅਤੇ ਬੀਬੀ ਚਾਰੂ ਸਿੰਘ ਜੀ ਦੀ। ਸ਼ੁਰੂ ਕਰਨ ਤੋਂ ਪਹਿਲਾਂ ਕੁਝ ਬੇਨਤੀਆਂ, ਬੜੇ ਪਿਆਰ ਅਤੇ ਸ਼ਰਧਾ ਨਾਲ ਆਮ ਗੋਇੰਗ ਟੂ ਸ਼ੇਅਰ ਫਿਊ ਵਰਡਸ ਇਨ ਪੰਜਾਬੀ ਐਂਡ ਆਲਸੋ ਸਮ ਇਨ ਇੰਗਲਿਸ਼ ਸੋ ਦੈਟ ਯੂ ਆਰ ਡੂਇੰਗ ਵਟ ਵੀ ਨੀਡ ਟੂ ਡੂ ਅਕੋਰਡਿੰਗ ਟੂ ਰਹਿਤ ਮਰਿਆਦਾ। ਫਸਟ ਥਿੰਗ ਦੈਟ ਅਕੋਰਡਿੰਗ ਟੂ ਰਹਿਤ ਮਰਿਆਦਾ ਇਜ ਦੈਟ ਐਵਰੀਬਾਡੀ ਹੈਜ਼ ਟੂ ਕਵਰ ਦਾ ਹੈਡ ਕੰਪਲੀਟਲੀ, ਨਾਟ ਹੈਫ, ਨਾਟ ਵਨ ਥਰਡ, ਨਾਟ ਵਨ ਫੋਰਥ। ਆਈ ਅਪਰੀਸ਼ੀਏਟ ਦੈਟ ਸੋ ਦੈਟ ਆਈ ਡੋਂਟ ਹੈਵ ਟੂ ਕਮ ਐਂਡ ਪੁਆਇੰਟ ਟੂ ਯੂ ਬਿਕਾਜ਼ ਆਈ ਐਮ ਗਿਲਟੀ ਇਫ ਆਈ ਡੋਂਟ ਟੈਲ ਯੂ। Second, we don't do any clapping in sacred dwaras anywhere in the world, anytime, especially when we are inside the congregation hall. Jadon apan darbar de andar haan, itthe apan taadiyan nahi maar sakde ji marjada de anusar. Mainu har wari dassna penda, kade kade galat ho janda, koi na koi aa janda jehda taadi maar hi janda phir vi. So, ਤਾਹੀਓ ਮੈਨੂੰ ਪੰਜਾਬੀ ਅਤੇ ਇੰਗਲਿਸ਼ ਦੱਸਣਾ ਪੈਂਦਾ ਹਰ ਵਾਰੀ। ਨੋ ਗਾਰਲੈਂਡਸ ਅਰਾਊਂਡ ਦਾ ਨੈਕ ਆਫ ਦਾ ਲੱਕੀ ਕਪਲ, ਨਾਟ ਐਨੀ ਟਾਈਮ, ਨਾਟ ਬਿਫੋਰ, ਨਾਟ ਆਫਟਰ, ਨਾਟ ਡਿਊਰਿੰਗ ਦ ਸੈਰੇਮਨੀ। ਨੋ ਸ਼ਾਵਰਿੰਗ ਆਫ ਫਲਾਵਰਸ ਔਰ ਪੀਟਲਸ ਐਂਡ ਆਲਸੋ ਦਾ ਨੋਟ ਵੇਵਰਿੰਗ ਮਨੀ ਅਰਾਊਂਡ ਦਾ ਨੈਕਸ। ਸੋ ਆਪਾਂ ਨੂੰ ਪਤਾ ਲੱਗ ਹੀ ਗਿਆ, ਹੁਣ ਆਪਾਂ ਹਾਰ ਨਹੀਂ ਪਾਉਣੇ ਹੁੰਦੇ। ਤੰਤਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਚਤਾ ਨੂੰ ਮੁੱਖ ਰੱਖਣਾ, ਸਾਰਾ ਕੁਝ ਜੋ ਹੈ ਉਹ ਸਿੱਖ ਰਹਿਤ ਮਰਿਆਦਾ ਅਨੁਸਾਰ ਹੋ ਰਿਹਾ ਗੁਰੂ ਦੀ ਕਿਰਪਾ ਨਾਲ। ਉਸ ਦੇ ਵਿੱਚ ਜੋ ਲਿਖਿਆ ਉਹ ਆਪ ਜੀ ਨਾਲ ਸਾਂਝਾ ਕੀਤਾ ਮੈਂ, ਆਸ ਹੈ ਕਿ ਯੂ ਵਿਲ ਨਾਟ ਬੀ ਅਫੈਂਡਡ। ਸੋ ਹੁਣ ਆਪਾਂ ਸ਼ੁਰੂ ਕਰਨ ਦੇ ਕੁਝ ਹਿੱਸੇ ਨੇ, ਫਿਊ ਪਾਰਟਸ ਆਫ ਦ ਸੈਰੇਮਨੀ। ਫਸਟ ਸੈਗਮੈਂਟ, ਫਸਟ ਪਹਿਲਾ ਹਿੱਸਾ ਹੈ ਜੀ ਇਲਾਹੀ ਬਣ ਦੀ ਸ਼ਬਦ ਦਾ ਕੀਰਤਨ, ਜੋ ਇਸ ਤਰ੍ਹਾਂ ਸ਼ੁਰੂ ਹੋਣਾ, ਕੀਤਾ ਲੋੜੀਏ ਕੰਮ ਸਵਾਰ ਪਿਆ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸਤਿ ਸਾਖੀਏ। ਆਪ ਬਹੁਤ ਸਾਰੇ ਜਾਣਦੇ ਹੋ ਪਰ ਮੈਂ ਆਪਣੀ ਡਿਊਟੀ ਸਮਝਦਾ ਸੇਵਾਦਾਰ ਜੋੜੇ ਝਾੜਨ ਵਾਲਾ ਹੋਣ ਦੇ ਨਾਤੇ, ਬੀਇੰਗ ਏ ਸਰਵੈਂਟ ਆਫ ਦ ਕਨਗ੍ਰੀਗੇਸ਼ਨ, ਆਈ ਐਮ ਸਪੋਜ਼ ਟੂ ਗੋ ਥਰੂ ਦ ਸਟੈਪਸ ਐਵਰੀ ਟਾਈਮ ਦੇਰ ਇਜ਼ ਅ ਮੈਰਿਜ ਸੈਰੇਮਨੀ। ਆਈ ਐਪਰੀਸ਼ੀਏਟ ਯੂ ਲਿਸਨਿੰਗ ਇਟ। So, first step ho gaya, Shabda Kirtan, singing of the holy hymn. Second step ho gaya ji, phir Ardaas, prayer, in which the would-be couple and their parents will stand. Punjabi ji dasde ha, dooja hissa hai ji, Ardaas honi, jide vich subhag jodi te unhan de mata pita khade honge ji. Third step hai ga ji, hukmnama. A lot of us don't know what is hukmnama. Hukmnama Punjabi wale jaande, English wale jehde non Punjabi speaker un pata nahi hai hukmnama ki hunda. What is that? Hukmnama is reciting a stanza from Guru Granth Sahib at random. Not on my will, not on the will of the party or the Pai. At random. So, ਇਹ ਹੁਕਮਨਾਮਾ ਹੈਗਾ।
1: ਆਪਾਂ
0: ਹੁਕਮਨਾਮੇ ਤੋਂ ਬਾਅਦ ਫਿਰ ਹੋਣਾ ਜੀ
1: ਪੱਲੇ ਦੀ ਰਸਮ
0: ਆਫਟਰ ਹੁਕਮਨਾਮਾ ਵੀ ਹੱਥ ਪੱਲਾ ਸੈਰੇਮਨੀ ਪੱਲੇ ਦੇ ਵਿੱਚ ਫਿਰ ਕੀ ਹੁੰਦਾ ਕਿ ਬੱਚੀ ਦੇ ਪਿਤਾ ਜੀ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਨੂੰ ਅਸੀਂ ਕਹਾਂਗੇ ਕਿ ਉਹ ਸ਼ਾਨ ਸਿੰਘ ਬੰਗੇ ਦਾ ਪੱਲਾ ਆਪਣੀ ਬੇਟੀ ਨੂੰ ਪਗੜਾਉਣਗੇ ਜੀ ਉਹ ਪੱਲੇ ਦੀ ਸੈਰੇਮਨੀ ਹੋਏਗੀ ਅਤੇ ਨਾਲ ਪੱਲੇ ਦੇ ਉਸ ਵੇਲੇ ਸਾਡਾ ਕੀਰਤਨੀ ਜਥਾ ਭਾਈ ਸਾਹਿਬ ਭਾਈ ਓਂਕਾਰ ਸਿੰਘ ਉਨੇ ਵਾਲਿਆਂ ਦਾ ਜਥਾ ਜੋ ਹੈ ਉਹ ਕੀਰਤਨ ਵੀ ਕਰ ਰਿਹਾ ਹੋਏਗਾ ਪੱਲੇ ਮੈਂ ਝੈਂਡੇ ਲਾ ਗਈ ਸੋ ਪੱਲੇ ਦੀ ਜੋ ਸਿਗਨੀਫਿਕੈਂਸ ਹੈਗੀ ਆ ਉਹ ਸੋਚੀਏ ਉਸ ਮਹਾਨਤਾ ਕੀ ਆ ਕਿ ਉਸ ਵੇਲੇ ਦੋਨਾਂ ਨੇ ਆਪਣੇ ਆਪਣੇ ਸਿਰ ਉਸ ਪੱਲੇ ਨੂੰ ਫੜਨਾ ਦੇ ਬੋਥ ਹੈਵ ਟੂ ਹੋਲਡ ਦਾ ਪੱਲਾ ਔਨ ਦੇਅਰ ਐਂਡ ਔਨ ਬੋਥ ਆਫ ਯੂ ਵਿਲ ਹੈਵ ਟੂ ਹੋਲਡ ਯੋਰ ਐਂਡ ਸੈਟ ਥਰੋ ਆਊਟ ਦਾ ਸੈਰੇਮਨੀ ਸੋ ਦੋਨਾਂ ਨੇ ਆਪਣੇ ਆਪਣੇ ਸਿਰ ਤੋਂ ਪੱਲਾ ਫੜ ਕੇ ਰੱਖਣਾ ਇਹਦਾ ਮਹਾਨਤਾ ਇਹ ਹੈਗੀ ਆ ਸਿਗਨੀਫਿਕੈਂਸ ਇਹ ਹੈਗੀ ਆ ਕਿ ਅਸੀਂ ਹੁਣ ਪਰਮਾਤਮਾ ਦੇ ਨਾਲ ਜੁੜ ਗਏ ਹਾਂ ਦੋਨਾਂ ਦੇ ਪੱਲੇ ਦਾ ਜੁੜਨਾ ਪਰਮਾਤਮਾ ਦੇ ਨਾਲ ਵੀ ਆਰ ਗੋਇੰਗ ਟੂ ਬੀ ਇਨ ਟੱਚ ਵਿਦ ਗੋਡ ਬੋਥ ਆਫ ਅਸ ਇਨ ਆਵਰ ਲਾਈਫ ਫਿਰ ਪੱਲੇ ਦੀ ਰਸਮ ਤੋਂ ਬਾਅਦ ਜੀ ਅਸਲੀ ਹਿੱਸਾ ਸ਼ੁਰੂ ਹੋ ਜਾਣਾ ਨੈਕਸਟ ਪਾਰਟ ਇਜ਼ ਦਾ ਰੀਅਲ ਪਾਰਟ ਆਫ ਦਾ ਮੈਰਿਜ ਦਾ ਲਾਵਾਂ ਪਾਰਟ ਐਂਡ ਦੈਨ ਈਚ ਲਾਮ ਵਿਲ ਬੀ ਰਿਸਾਈਟਡ ਐਟ ਵਨ ਐਟ ਅ ਟਾਈਮ ਜਿਉਂ ਹੀ ਪਹਿਲੀ ਲਾਮ ਦਾ ਪਾਠ ਹੋਇਆ ਅਤੇ ਉਸ ਦੇ ਅਖੀਰ 'ਤੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਦੂਜੀ ਵਾਰੀ ਫਿਰ ਸੁਣਾਇਆ ਜਾਣਾ ਆਪ ਜੀ ਨੂੰ ਆਪ ਦੋਨਾਂ ਨੇ ਮੱਥਾ ਟੇਕ ਕੇ ਖੜ੍ਹੇ ਹੋ ਕੇ ਪਰਿਕਰਮਾ ਸ਼ੁਰੂ ਕਰਨੀ ਹੈ ਜਿਸ ਵਿੱਚ ਸ਼ਾਂਤ ਸਿੰਘ ਬੰਗਾ ਜਿਹੜਾ ਅੱਗੇ ਅੱਗੇ ਚੱਲੇਗਾ ਅਤੇ ਬੱਚੀ ਸਿਮਰਨ ਪਿੱਛੇ ਪਿੱਛੇ ਮਰਜ਼ਾਦਾ ਦੇ ਅਨੁਸਾਰ ਇਨ ਇੰਗਲਿਸ਼ ਯੂ ਵਿਲ ਰਿਸਾਈਟ ਦਾ ਲਾਵਾਂ ਗੁਰਬਾਣੀ ਵਨ ਸਟੈਂਜ਼ਾ ਐਟ ਅ ਟਾਈਮ ਦੇਰ ਆਰ ਫੋਰ ਟੋਟਲ ਫਸਟ ਸਟੈਂਡਾ ਵਿਲ ਸਟੈਂਜ਼ਾ ਵਿਲ ਸਟਾਰਟ ਵਿਦ ਹਰ ਪੈਰਡੀ ਲਾਮ ਸੋ ਐਟ ਐਂਡ ਆਫ ਦਾ ਸਟੈਂਜ਼ਾ ਦਾ ਲਾਸਟ ਟੂ ਲਾਈਨਸ ਵਿਲ ਬੀ ਰਿਪੀਟਡ ਦੈਨ ਗੁਰੂ ਨਾਨਕ ਨੇਮ ਵਿਲ ਬੀ ਰਿਪੀਟਡ ਸੈਕਿੰਡ ਟਾਈਮ ਦੈਟਸ ਇੰਡੀਕੇਸ਼ਨ ਫਾਰ ਦਾ ਲੱਕੀ ਕਪਲ ਟੂ ਸਟਾਰਟ ਦੇਅਰ ਫਸਟ ਰਾਊਂਡ ਅਰਾਊਂਡ ਗੁਰੂ ਗ੍ਰੰਥ ਸਾਹਿਬ with their right shoulders towards Guru Granth Sahib. That means they will be coming to my side. And then in that, Shan Singh Banga will be leading throughout the ceremony. Once they finish their first round, they will go back to their place, bow to Guru Granth Sahib, sit down, wait for recitation, the second one. So, pehle prakarma karke, phir aap dona ne baith jana, tuji laam da paath sarvan karna, te es samay, ਰਾਗੀ ਸਿੰਘ ਆਪਣਾ ਉਸ ਗੁਰਬਾਣੀ ਦਾ ਕੀਰਤਨ ਵੀ ਕਰ ਰਹੇ ਹੋਣਗੇ ਹਰ ਪੈਰੜੀ ਲਾਮ ਦਾ ਫਿਰ ਦੂਸਰੀ ਲਾਮ ਵੀ ਇਸ ਤਰ੍ਹਾਂ ਤੀਸਰੀ ਚੌਥੀ ਕੁੱਲ ਚਾਰ ਨੇ ਦੇਰ ਆਰ ਓਨਲੀ ਫੋਰ ਲਾਮਸ ਇਨ ਸਿੱਖਿਜ਼ਮ ਮੈਰਿਜ ਸੈਰੇਮਨੀ ਫੋਰ ਰਾਊਂਡਸ ਟੂ ਟੇਕ ਮੇਕ ਸ਼ੋਰ ਯੂ ਰਿਮੈਂਬਰ ਦੈਟ ਪਾਰਟ ਅਤੇ ਉਸ ਹੁਣ ਮੈਨੂੰ ਇਹ ਨਹੀਂ ਪਤਾ ਕਿ ਤੁਸੀਂ ਬੈਠਿਆਂ ਨੇ ਪਾਠ ਸੁਣਨਾ ਲਾਵਾਂ ਦਾ ਜਾਂ ਖੜ੍ਹੇ ਦੋਨੋਂ ਹੀ ਠੀਕ ਨੇ ਮਰਜ਼ਾਦਾ ਦੇ ਅਨੁਸਾਰ ਬਾਕੀ ਸੰਗਤ ਨੂੰ ਵੀ ਪਤਾ ਹੋਣਾ ਚਾਹੀਦਾ ਹੁਣ ਤੁਸੀਂ ਦੱਸੋ ਵੀ ਬੈਠ ਕੇ ਹੀ ਸੁਣਨਾ ਠੀਕ ਹੈ ਬੈਠ ਕੇ ਖੜ੍ਹੇ ਹੋ ਕੇ ਠੀਕ ਹੈ ਦੋਨੋਂ ਖੜ੍ਹੇ ਹੋ ਕੇ ਤਾਂ ਫਿਰ ਤੁਹਾਨੂੰ ਦੱਸ ਦਿਆਂਗੇ ਜਦੋਂ ਪਾਠ ਸ਼ੁਰੂ ਕਰਾਂਗੇ ਕਿ ਤੁਸੀਂ ਖੜ੍ਹੇ ਹੋਣਾ ਇਸ਼ਾਰਾ ਕਰਾਂਗੇ ਵੀ ਵਿਲ ਬੀ ਸਿਗਨਿੰਗ ਲਾਈਕ ਦਿਸ ਰਾਈਟ ਫਾਰ ਸਿਟਿੰਗ ਵੀ ਵਿਲ ਬੀ ਡੂਇੰਗ ਦੈਟ ਪਾਰਟ ਫਾਰ ਕਮਿੰਗ ਬੈਕ ਆਈ ਵਿਲ ਬੀ ਟਰਾਇੰਗ ਟੂ ਹੈਲਪ ਬੋਥ ਆਫ ਯੂ ਦੋਨਾਂ ਦੀ ਹੈਲਪ ਅਸੀਂ ਕਰਾਂਗੇ ਵੱਧ ਤੋਂ ਵੱਧ ਤਾਂ ਕਿ ਤੁਸੀਂ ਦੋਨੋਂ ਦੇ ਯੂ ਬੋਥ ਸ਼ੁੱਡ ਬੀ ਫੀਲਿੰਗ ਕੰਫਰਟੇਬਲ ਐਜ ਮਚ ਐਜ ਯੂ ਕੈਨ ਬਿਕਾਜ਼ ਦਿਸ ਯੋਰ ਸੈਰੇਮਨੀ ਯੂ ਸ਼ੁੱਡ ਬੀ ਹੈਪੀ ਐਂਡ ਸਮਾਈਲਿੰਗ ਆਲ ਦਾ ਟਾਈਮ ਥੈਂਕ ਯੂ ਸੋ ਆਪਾਂ ਹੁਣ ਸ਼ੁਰੂ ਕਰੀਏ ਗੁਰੂ ਦੀ ਬਖਸ਼ ਲਈਏ ਅਤੇ ਪਹਿਲਾਂ ਕੀ ਹੈਗਾ ਐਸਾ ਜੀ ਲਾਹੀ ਬਾਣੀ ਦੇ ਸ਼ਬਦ ਦਾ ਕੀਰਤਨ ਕੀਤਾ ਰੋੜੀ ਕੰਮ ਸਾਰ ਪਿਆ ਕਿ ਕਾਲ ਦੇਸ਼ ਵਾਸ ਸਤਿਗੁਰੂ ਸਾਖੀਆ ਵਾਹਿਗੁਰੂ ਜੀ ਕਾ ਖਾਲਸਾ

ਸਤਨਾਮ ਵਾਹਿਗੁਰੂ ਸਾਹਿਬ ਜੀਓ।

ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ ਕਿ ਉਹ ਬੱਚੇ ਦਾ ਪੱਲਾ ਬੱਚੀ ਨੂੰ ਪਕੜਾਉਣਗੇ, ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ ਜੀ। ਬੇਨਤੀ ਹੈ ਪੱਲੇ ਦੀ ਰਸਮ ਅਦਾ ਕੀਤੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਇਸ ਭਾਗ ਜੋੜੀ ਨੂੰ ਕਿ ਮੱਥਾ ਟੇਕ ਕੇ ਸਤਿਗੁਰਾਂ ਦੇ ਸਨਮੁਖ ਖੜ੍ਹੇ ਹੋ ਜਾਣ। ਲਾਵਾਂ ਦਾ ਪਾਠ ਪ੍ਰਾਰੰਭ ਹੋਏਗਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਵਿੱਚ ਚਾਰ ਲਾਵਾਂ ਦੀ ਬਖਸ਼ਿਸ਼ ਕੀਤੀ ਹੈ। ਹਰ ਸਿੱਖ ਬੱਚਾ ਔਰ ਬੱਚੀ ਜਦੋਂ ਵੀ ਗ੍ਰਿਸ਼ਤ ਵਿੱਚ ਪ੍ਰਵੇਸ਼ ਕਰਦੇ ਹਨ, ਗੁਰੂ ਸਾਹਿਬ ਜੀ ਦੇ ਸਨਮੁਖ ਆ ਕਰਕੇ ਸੰਗਤੀ ਰੂਪ ਵਿੱਚ ਗੁਰਦੇਵ ਪਿਤਾ ਮਹਾਰਾਜ ਜੀ ਦੀ ਇਸ ਪਾਵਨ ਪਵਿੱਤਰ ਬਾਣੀ ਦਾ ਪਾਠ ਸਰਵਣ ਕਰਨਾ ਹੈ। ਆਪ ਜੀਆਂ ਨੇ ਪਿਆਰ ਸਹਿਤ ਜਦੋਂ ਪਹਿਲੀ ਲਾਮ ਦਾ ਪਾਠ ਸੰਪੂਰਨ ਹੋਏਗਾ, ਦਾਸ ਗੁਰੂ ਨਾਨਕ ਦੇਵ ਜੀ ਦਾ ਨਾਮ ਦੋ ਵਾਰੀ ਅਖੀਰਲੀਆਂ ਪੰਕਤੀਆਂ ਵਿੱਚ ਦੁਹਰਾਏਗਾ। ਆਪ ਜੀ ਨੇ ਬੜੇ ਪਿਆਰ ਦੇ ਨਾਲ ਲਾਮ ਦੀ ਸਮਾਪਤੀ 'ਤੇ ਮੱਥਾ ਟੇਕਣਾ ਹੈ ਅਤੇ ਮੇਰੇ ਸੱਜੇ ਹੱਥ ਪਰਿਕਰਮਾ ਕਰਨੀ ਹੈ ਆਹਿਸਤਾ ਆਹਿਸਤਾ, ਫਿਰ ਪਿਆਰ ਦੇ ਨਾਲ ਮੱਥਾ ਟੇਕ ਕਰਕੇ ਖੜ੍ਹੇ ਹੋ ਜਾਣਾ ਹੈ। ਹਰ ਵਾਰ ਇਸੇ ਤਰ੍ਹਾਂ ਹੀ ਚਾਰ ਲਾਵਾਂ ਦਾ ਪਾਠ ਆਪ ਜੀ ਨੇ ਪਿਆਰ ਸਹਿਤ ਸਰਵਣ ਕਰਨਾ ਹੈ, ਮੱਥਾ ਟੇਕਣਾ ਹੈ, ਪਰਿਕਰਮਾ ਕਰਨੀ ਹੈ, ਫਿਰ ਅਗਲੀ ਲਾਮ ਸੁਣਨ ਵਾਸਤੇ ਮੱਥਾ ਟੇਕ ਕੇ ਖੜ੍ਹੇ ਹੋ ਜਾਣਾ ਹੈ। ਸਾਰੀ ਸੰਗਤ ਨੇ ਵੀ ਪਿਆਰ ਸਹਿਤ ਪਿਆਰ ਦੇ ਨਾਲ ਬੈਠ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਆਓ ਪਿਆਰ ਸਹਿਤ ਆਪਾਂ ਸਰਵਣ ਕਰੀਏ ਜੀ।

ਸਾਰੀਆਂ ਸੰਗਤਾਂ ਨੂੰ ਲੱਖ ਲੱਖ ਲੱਖ ਲੱਖ ਵਧਾਈਆਂ। ਆਓ ਬੱਚਾ ਸ਼ਾਮ ਸਿੰਘ ਔਰ ਬੱਚੀ ਸਿਮਰਨ ਸਿੰਘ ਪਤੀ ਤੇ ਪਤਨੀ ਮਹਾਰਾਜ ਜੀ ਦੀ ਪੂਰਨ ਗੁਰੂ ਮਰਿਆਦਾ ਅਨੁਸਾਰ ਅੱਜ ਪਤੀ ਪਤਨੀ ਦਾ ਰੂਪ ਲੈ ਚੁੱਕੇ ਹਨ। ਬੱਚੀ ਬੱਚੇ ਦੇ ਮਾਤਾ ਪਿਤਾ ਵੀ ਧੰਨ ਨੇ, ਸਰਦਾਰ ਗੁਰਬਖਸ਼ ਸਿੰਘ ਬੰਗਾ ਔਰ ਬੀਬੀ ਸਪਨਾ ਕੌਰ ਬੰਗਾ, ਸਰਦਾਰ ਅੰਮ੍ਰਿਤਪਾਲ ਸਿੰਘ, ਬੀਬੀ ਚਾਰੂ ਸਿੰਘ, ਸਾਰਾ ਹੀ ਪਰਿਵਾਰ ਭਾਗਾਂ ਵਾਲਾ ਹੈ। ਸੱਚੇ ਪਾਤਸ਼ਾਹ ਸੁਭਾਗ ਜੋੜੀ ਨੂੰ ਸਦਾ ਸਲਾਮਤ, ਨਾਮ ਬਾਣੀ ਨਾਲ ਪਿਆਰ, ਸਿੱਖੀ ਸਿਦਕ ਨਿਤਨੇਮ ਦੀਆਂ ਦਾਤਾਂ ਬਾਣੀ ਨਾਲ ਪਿਆਰ ਬਖਸ਼ਿਸ਼ ਕਰਨ। ਸਾਰੀਆਂ ਸੰਗਤਾਂ ਨੂੰ ਗੁਰੂ ਘਰ ਦੀ ਕਮੇਟੀ ਵੱਲੋਂ, ਵਜ਼ੀਰ ਸਾਹਿਬਾਨਾਂ ਵੱਲੋਂ, ਦਾਸਰਿਆਂ ਵੱਲੋਂ ਲੱਖ ਲੱਖ ਵਧਾਈਆਂ ਦਾ ਸ਼ਬਦ ਗਾ ਕੇ ਫਿਰ ਸਮਾਪਤ ਹੋ ਗਿਆ।

ਜਿਨ੍ਹਾਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅਣਡਿੱਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲੁਹਾਈਆਂ

ਆਪ ਜੀ ਨੇ ਕਿਰਪਾ ਰਹਿਮਤ ਕੀਤੀ। ਅੱਜ ਆਪ ਜੀ ਕੇ ਹਜ਼ੂਰ ਸੁਭਾਗ ਜੋੜੀ ਕਾਕਾ ਸ਼ਾਨ ਸਿੰਘ ਬੰਗਾ, ਸੁਪੁੱਤਰ ਸਰਦਾਰ ਗੁਰਬਖਸ਼ ਸਿੰਘ ਬੰਗਾ, ਬੀਬੀ ਸਪਨਾ ਕੌਰ ਬੰਗਾ ਅਤੇ ਬੱਚੀ ਸਿਮਰਨ, ਸੁਪੁੱਤਰੀ ਸਰਦਾਰ ਅੰਮ੍ਰਿਤਪਾਲ ਸਿੰਘ ਜੀ, ਬੀਬੀ ਚਾਰੂ ਸਿੰਘ ਜੀ, ਸੱਚੇ ਪਾਤਸ਼ਾਹ ਜੀ ਸੁਭਾਗ ਜੋੜੀ ਦੇ ਆਪ ਜੀ ਕੇ ਹਜ਼ੂਰ ਆਨੰਦ ਕਾਰਜ ਹੋਏ ਗਰੀਬ ਨਵਾਜ, ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਦੀ ਮਰਿਆਦਾ ਨਿਭਾਉਂਦਿਆਂ ਸੁਭਾਗ ਜੋੜੀ ਪਾਸੋਂ ਲਾਵਾਂ ਦਾ ਪਾਠ ਸਰਵਣ ਕਰਦਿਆਂ ਪਰਿਕਰਮਾ ਕਰਦਿਆਂ ਹੋਈਆਂ ਸੂਖਸ਼ਮ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀਆਂ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ, ਸਤਿਗੁਰੂ ਜੀ ਰਹਿਮਤ ਕਰਨੀ, ਸੁਭਾਗ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਗ੍ਰਿਸ਼ਟ ਧਰਮ ਦੀਆਂ ਸਾਰੀਆਂ ਖੁਸ਼ੀਆਂ ਝੋਲੀਆਂ ਵਿੱਚ ਪਾਉਣੀਆਂ, ਰਹਿਮਤਾਂ ਕਰਨੀਆਂ, ਗਰੀਬ ਨਵਾਜ ਦੋਹਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਆਪਸੀ ਪ੍ਰੇਮ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ, ਸਦਾ ਆਪਣੇ ਚਰਨ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨਾ, ਸਤਿਗੁਰੂ ਜੀ ਰਹਿਮਤਾਂ ਕਰਨੀਆਂ, ਸੇਵਕਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ ਜੀ। ਸੁਭਾਗ ਜੋੜੀ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ, ਆਪ ਜੀਆਂ ਨੇ ਅੰਗੀਕਾਰ ਕਰਨੇ, ਲੋਕ ਪਰਲੋਕ ਪੜਦੇ ਖਜਨੇ ਬਖਸ਼ਿਸ਼ ਕੀਤੇ, ਭੰਡਾਰਿਆਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਗਰੀਬ ਨਵਾਜ, ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ, ਮਾਇਆ ਭੇਟਾਵਾਂ ਚਰਨਾਂ ਵਿੱਚ ਅਰਪਣ ਕੀਤੀ, ਸਮੂਹ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਵਾਜਣਾ।

ਦਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮਕੇ ਘਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ। ਬੜੇ ਹੀ ਖੁਸ਼ੀਆਂ ਤੇ ਮੰਗਾਂ ਭਰੇ ਸਮੇਂ ਤੇ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਤੇ ਲਾਹੀ ਦਰਬਾਰ ਦੀਆਂ ਹਾਜ਼ਰੀ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਾਧਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ, ਅਕਾਲ ਪੁਰਖ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਕਾਕਾ ਸ਼ਾਨ ਸਿੰਘ ਬੰਗਾ ਅਤੇ ਬੇਟੀ ਸਿਮਰਨ ਦੇ ਆਨੰਦ ਕਾਰਜ ਨਿਰਵਿਘਨਤਾ ਸਹਿਤ ਸੰਪੂਰਨ ਹੋਏ ਨੇ। ਇਸ ਖੁਸ਼ੀ ਭਰੇ ਮੌਕੇ ਤੇ ਜਿੱਥੇ ਮੈਂ ਆਪਣੇ ਵੱਲੋਂ, ਇੱਥੋਂ ਦੀ ਸਮੂਹ ਕਮੇਟੀ ਵੱਲੋਂ, ਸਮੂਹ ਸੇਵਾਦਾਰਾਂ ਅਤੇ ਸੰਗਤ ਵੱਲੋਂ, ਸਮੂਹ ਰਾਗੀ ਸਿੰਘਾਂ ਗ੍ਰੰਥੀ ਸਿੰਘਾਂ ਵੱਲੋਂ

0: ਜੋੜੀ ਨੂੰ, ਸੁਭਾਗ ਜੋੜੀ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਉੱਥੇ ਉਹਨਾਂ ਦੇ ਮਾਤਾ ਪਿਤਾ, ਰਿਸ਼ਤੇਦਾਰਾਂ, ਸਾਖ ਸੰਬੰਧੀਆਂ, ਦੋਸਤਾਂ, ਮਿੱਤਰਾਂ, ਸਹੇਲੀਆਂ ਸਭਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਨਾਲ ਗੁਰੂ ਪਾਤਸ਼ਾਹ ਅਰਦਾਸ ਕਰਦਾ ਹਾਂ ਕਿ ਉਹਨਾਂ ਦੀ ਜੋੜੀ ਸਦਾ ਲਈ ਬਣੀ ਰਹੇ। ਜੋੜੀ ਜੀਵੇ ਜੋ ਚਾਰ ਤਿਹਾਰੀ ਗੁਰਬਾਣੀ ਦਾ ਫਰਮਾਨ ਹੈ ਅਤੇ ਅਕਾਲ ਪੁਰਖ ਉਹਨਾਂ ਨੂੰ ਇਹ ਵਿਹੋਤਾ ਜੀਵਨ ਜੋ ਹੈ ਗ੍ਰਸਥੀ ਜੀਵਨ ਬਹੁਤ ਹੀ ਖੁਸ਼ੀਆਂ, ਤੰਦਰੁਸਤੀਆਂ, ਚੜ੍ਹਦੀਆਂ ਕਲਾਂ, ਸਫਲਤਾਵਾਂ ਵਾਲਾ ਹੋਵੇ। ਗੁਰੂ ਉਹਨਾਂ ਨੂੰ ਸਾਰੀਆਂ ਬਖਸ਼ਿਸ਼ਾਂ ਹਮੇਸ਼ਾ ਕਰੇ ਵਿਹੋਤਾ ਜੀਵਨ ਦੀਆਂ ਅਤੇ ਨਾਲ ਉਹਨਾਂ ਨੂੰ ਜ਼ਿੰਮੇਵਾਰੀਆਂ ਨਿਭਾਉਣ ਦਾ ਵੀ ਬਲ ਬਖਸ਼ੇ। ਕਿਉਂਕਿ ਜਿੱਥੇ ਆਪ ਜੀ ਨੇ ਅੱਜ ਇੱਕ ਦੂਜੇ ਨਾਲ ਪ੍ਰਣ ਕੀਤਾ ਹੈ ਇਸ ਚਾਰ ਪ੍ਰਕਰਮਾਂ ਲੈ ਕੇ ਤੰਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਚੌਗਿਰਦ ਇਸ ਜੀਵਨ ਦੇ ਅੰਦਰ ਇੱਕ ਦੂਜੇ ਦਾ ਸਾਥ ਦੇਣ ਲਈ ਤੁਸੀਂ ਬਿਨਾਂ ਬੋਲੇ ਪ੍ਰਣ ਕੀਤਾ ਹੈ, ਇਸੇ ਕਰਕੇ ਇਸ ਨੂੰ ਆਨੰਦ ਕਾਰਜ ਕਿਹਾ ਜਾਂਦਾ ਹੈ। ਕਿਉਂਕਿ ਖੁਸ਼ੀਆਂ ਹੀ ਖੁਸ਼ੀਆਂ ਹਨ ਅਤੇ ਆਪ ਜੀ ਨੇ ਚੇਤਾ ਰੱਖਣਾ ਉਸ ਪ੍ਰਣ ਨੂੰ। ਹੁਣ ਮੈਂ ਬੇਨਤੀ ਕਰਾਂ, ਇੱਕ ਦੋ ਮਿੰਟ ਲਾ ਲਵਾਂ ਪਹਿਲਾਂ ਇੰਗਲਿਸ਼ ਦੇ ਵਿੱਚ, ਫਿਰ ਸਨਮਾਨ ਕਰਦੇ ਜੀ। ਇਟਸ ਵੈਰੀ ਆਸਪੀਸ਼ੀਅਸ ਓਕੇਜ਼ਨ ਵੈਨ ਦ ਮੈਰਿਜ ਸੈਰੇਮਨੀ ਆਫ ਸ਼ਾਨ ਸਿੰਘ ਬੰਗਾ ਐਂਡ ਸਿਮਰਨ ਵਾਜ ਕੰਪਲੀਟਡ ਅਕੋਰਡਿੰਗ ਟੂ ਸਿੱਖ ਸਿਆਸਤ ਮਰਜ਼ਾਦਾ ਐਂਡ ਵੀ ਵਰ ਬਲੈਸਡ ਬਾਈ ਵਾਹਿਗੁਰੂ ਬਾਈ ਗੋਡ ਟੂ ਕੰਪਲੀਟ ਦਿਸ ਸੈਰੇਮਨੀ ਐਂਡ ਆਈ ਕਨਗ੍ਰੈਚੁਲੇਟ ਦ ਕਪਲ, ਦੇਅਰ ਪੇਰੈਂਟਸ, ਦੇਅਰ ਰਿਲੇਟਿਵਸ, ਦੇਅਰ ਫਰੈਂਡਸ ਔਨ ਬੋਥ ਸਾਈਡਸ ਐਂਡ ਆਲਸੋ ਪ੍ਰੇ ਟੂ ਗੋਡ ਟੂ ਵਾਹਿਗੁਰੂ ਫਾਰ ਗਿਵਿੰਗ ਦੈਮ ਏ ਵੈਰੀ ਸਕਸੈਸਫੁਲ ਮੈਰਿਡ ਲਾਈਫ ਫੁੱਲ ਆਫ ਹੈਪੀਨੈਸ ਐਂਡ ਸਕਸੈਸਿਸ। ਸੋ ਹੁਣ ਆਪਾਂ ਸਨਮਾਨ ਕਰਦੇ ਹਾਂ ਜੀ ਪਹਿਲਾਂ ਜੋੜੀ ਨੂੰ। ਮੈਂ ਬੇਨਤੀ ਕਰਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਨੂੰ ਕਿ ਉਹ ਉਹਨਾਂ ਨੂੰ ਸਰੋਪਾ ਬਖਸ਼ਿਸ਼ ਕਰਨਗੇ। ਆਪ ਜੀ ਨੇ ਖੜ੍ਹੇ ਹੋ ਕੇ ਲੈਣੇ ਕਿ ਬੈਠੇ ਜੀ? ਤੁਹਾਨੂੰ ਥੋੜ੍ਹਾ ਠੀਕ ਆ, ਖੜ੍ਹੇ ਹੋ ਲਓ, ਕੋਈ ਨਹੀਂ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਬੈਠ ਜਾਓ ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਹਰਮਨਜੀਤ ਸਿੰਘ ਜੀ ਆਪ ਜੀ ਦਾ ਸੇਵਾ ਨਿਭਾਉਣ ਲਈ। ਅਤੇ ਜੋੜੀ ਨੂੰ, ਸੁਭਾਗ ਜੋੜੀ ਨੂੰ ਮੈਂ ਦੱਸ ਦਿਆਂ ਇਹ ਕਿਉਂ ਦਿੱਤੇ ਆ ਆਪ ਜੀ ਨੂੰ। ਇਸ ਲਈ ਦੱਸੇ ਗਏ ਕਿ ਆਪ ਜੀ ਨੇ ਇਹਨਾਂ ਵੱਲ ਵੇਖ ਕੇ ਵੀ ਕੈਮਰਾ ਤੁਹਾਡਾ ਮੂਹਰੇ ਆਉਂਦਾ ਜੀ ਵਿੱਚ, ਸੋਰੀ ਆ ਕੈਨ ਡਰੈਕਟ ਦੈਮ ਸਟੇਟ। ਹਾਂਜੀ, ਥੋੜ੍ਹਾ ਜਿਹਾ ਇੱਕ ਪਾਸੇ ਕਰ ਲਓਗੇ 2 ਇੰਚ ਸਾਈਡ 'ਤੇ, ਸੋ ਦੈਟ ਆਈ ਸ਼ੁੱਡ ਹੈਵ ਦੇਅਰ ਵਿਊ। ਬਹੁਤ ਗੁੱਡ, ਠੀਕ ਹੈ, ਬਹੁਤ ਅੱਛੀ, ਠੀਕ। ਹਾਂਜੀ, ਜੋੜੀ ਸੁਭਾਗ ਜੋੜੀ ਨੇ ਮੈਂ ਇੱਕ ਦੋ ਗੱਲਾਂ ਕਹਿਣੀਆਂ ਹੋਰ ਕਿ ਤੁਹਾਨੂੰ ਸਨਮਾਨਿਤ ਕੀਤਾ ਗਿਆ, ਸਰੋਪਾਉ ਬਖਸ਼ਿਸ਼ ਕੀਤੀ ਗਈ। ਬੀਬੀ ਇੱਕ ਮਿੰਟ ਠਹਿਰ ਲਓ, ਅਤੇ ਇਸ ਕਰਕੇ ਇਹ ਦੱਸੇ ਗਏ ਆ ਕਿ ਦੋਨਾਂ ਦਾ ਹੁਣ ਇੱਕੋ ਜਿਹਾ ਦਰਜਾ ਹੈਗਾ, ਪਤੀ ਅਤੇ ਪਤਨੀ ਦਾ ਦਰਜਾ ਸਿੱਖ ਧਰਮ ਦੇ ਅੰਦਰ ਬਰਾਬਰ ਦਾ ਜੀ। ਬਾਕੀ ਧਰਮਾਂ ਨੇ ਹੁਣ ਕਾਨੂੰਨ ਬਣਾਉਣੇ ਸ਼ੁਰੂ ਕੀਤੇ, ਰੂਲਸ ਬਣਾਉਣੇ ਸ਼ੁਰੂ ਕੀਤੇ, ਕੰਟਰੀਜ਼ ਦੇ ਲਾਅ ਬਣਾਉਣੇ ਸ਼ੁਰੂ ਕੀਤੇ, ਅਤੇ ਸਿੱਖ ਦੇ ਵਿੱਚ ਸ਼ੁਰੂ ਤੋਂ ਸਿੱਖ ਧਰਮ ਦੇ ਅੰਦਰ ਪਹਿਲੇ ਦਿਨ ਤੋਂ ਹੀ ਹੈ ਬਰਾਬਰਤਾ ਦਾ ਦਰਜਾ। ਕਿਉਂਕਿ ਬਾਣੀ ਕਹਿੰਦੀ ਸੋ ਕਿਉਂ ਮੰਦਾ ਆਖਿਆ ਜਿੱਤ ਜਮੈ ਰਾਜਾਨ, ਇਸ ਕਰਕੇ। ਸੋ ਦੋਨਾਂ ਨੂੰ ਜਦੋਂ ਵੀ ਇਹਨਾਂ ਵੱਲ ਦੇਖਣਾ, ਉਹਨੂੰ ਸੰਭਾਲ ਕੇ ਰੱਖਣਾ, ਚੇਤਾ ਰਹੂਗਾ। ਇੱਕ ਤਾਂ ਤੁਸੀਂ ਪ੍ਰਣ ਕੀਤੇ ਦਾ ਚੇਤਾ ਰਹੂਗਾ ਕਿ ਇਸ ਜੀਵਨ ਦੇ ਅੰਦਰ ਇੱਕ ਦੂਜੇ ਦਾ ਸਾਥ ਨਿਭਾਉਣਾ, ਸਾਰਾ ਜੀਵਨ ਨਿਭਾਉਣਾ ਇੱਕ ਦੂਜੇ ਨਾਲ। ਦੂਜਾ ਆਪ ਜੀ ਨੇ ਇਹ ਚੇਤਾ ਰੱਖਣਾ ਕਿ ਤੁਸੀਂ ਗੁਰੂ ਨਾਲ ਜੁੜ ਕੇ ਰਹਿਣਾ ਹੈਗਾ ਦੋਨਾਂ ਨੇ। ਕਿਉਂਕਿ ਜੋ ਕੁਛ ਵੀ ਸਾਨੂੰ ਮਿਲਦਾ ਉਹ ਪਰਮਾਤਮਾ ਦੀ ਮਰਜ਼ੀ ਨਾਲ ਮਿਲਦਾ, ਸਭ ਕੁਛ ਸਾਨੂੰ ਜਨਮ ਵੀ ਪਰਮਾਤਮਾ ਨੇ ਦਿੱਤਾ ਆਪ, ਜਨਮ ਦੇਣ ਵਾਲਾ ਵੀ ਉਹ ਸਾਨੂੰ ਮਨੁੱਖਾ ਜਨ, ਅਤੇ ਬਾਕੀ ਖੁਸ਼ੀਆਂ ਵੀ ਦੇਣ ਵਾਲਾ ਉਹ ਹੀ ਆ, ਅਤੇ ਅੱਜ ਖੁਸ਼ੀਆਂ ਵੀ ਉਹ ਹੀ ਦੇਣ ਵਾਲਾ ਸੀ। ਇਸ ਗੱਲ ਨੂੰ ਚੇਤੇ ਰੱਖਣਾ ਆਪਾਂ ਨੇ ਸਭ ਨੇ। ਅਤੇ ਮੈਂ ਹੁਣ ਸਮਾਂ ਨਾਮ ਬਹੁਤਾ ਲਾਵਾਂ ਅਤੇ ਆਪ ਸਮੂਹ ਸੰਗਤਾਂ ਦਾ ਦੋਨਾਂ ਪਰਿਵਾਰਾਂ ਦੇ ਸੱਦੇ 'ਤੇ ਆ ਕੇ ਅੱਜ ਜਿੱਥੇ ਆਪ ਜੀ ਨੇ ਵਿਆਹ ਦੀ ਰੌਣਕ ਵਧਾਈ ਹੈ, ਉੱਥੇ ਆਪ ਜੀ ਨੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਦੀ ਸ਼ਾਨ ਵੀ ਵਧਾਈ ਹੈ। I'm congratulating you on behalf of both families on the invitation of those who came here to attend this ceremony. And we are thankful to you for being part of the marriage party, and also thankful to you for being the part of the congregation. Because congregation is higher than other things. So, ਹੁਣ ਇਸ ਤੋਂ ਅੱਗੇ ਕਿ ਮੈਂ ਜਾਵਾਂ, ਮੈਂ ਹੋਰ ਧੰਨਵਾਦ ਕਾਫੀ ਕਰਨੇ ਨੇ ਹਾਲੇ, ਅਤੇ ਮੈਂ ਬੇਨਤੀ ਕਰਾਂ ਇਹ ਭਾਈ ਸਾਹਿਬ ਭਾਈ ਸਰਦਾਰ ਦਵਿੰਦਰ ਸਿੰਘ ਬਾਜਵਾ ਜੀ ਨੂੰ ਕਿ ਉਹ ਗੁਰਮਤਿ ਅਨੁਸਾਰ ਬੱਚਿਆਂ ਨੂੰ ਵਧਾਈ ਦੇਣਗੇ ਜੀ। ਦੋ ਤਿੰਨ ਮਿੰਟ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਅਤੇ ਪਵਿੱਤਰ ਨਿੱਘੀ ਬੋਧ ਵਿੱਚ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਸਾਰੀਆਂ ਸੰਗਤਾਂ ਰਸਨਾਂ ਨੂੰ ਕਰੋ ਪਵਿੱਤਰ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਨੇ, ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਅਪਰਪਾਰ ਕਿਰਪਾ ਹੋਈ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਈਆਂ ਚਾਰ ਲਾਵਾਂ ਦਾ ਜਿਹੜਾ ਸਮੂਹ ਆਨੰਦ ਕਾਰਜ ਆਪਣੇ ਸੰਪੂਰਨ ਹੋਏ ਨੇ। ਬੱਚਾ ਅਤੇ ਬੱਚੀ ਨੂੰ ਬਹੁਤ ਬਹੁਤ ਵਧਾਈ। ਦੋਨੋਂ ਪਰਿਵਾਰਾਂ ਨੂੰ ਪਰਮਾਤਮਾ ਸੱਚੇ ਪਾਤਸ਼ਾਹ ਨੇ ਅੱਜ ਅਪਰਪਾਰ ਕਿਰਪਾ ਕੀਤੀ ਹੈ ਬੱਚਿਆਂ 'ਤੇ, ਜਿਹੜਾ ਇਹਨਾਂ ਦਾ ਗ੍ਰਸਤ ਦਾ ਜੀਵਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਸੋ ਬਹੁਤ ਬਹੁਤ ਦੋਨੇ ਪਰਿਵਾਰਾਂ ਨੂੰ ਵੀ ਲੱਖ ਲੱਖ ਵਧਾਈ ਕਿ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਪੂਰਨ ਗੁਰਮਰਿਆਦਾ ਦੇ ਅਨੁਸਾਰ ਜਿਹੜੇ ਗੁਰੂ ਘਰ ਦੇ ਵਿੱਚ ਬਹੁਤ ਹੀ ਸਮੇਂ ਸਿਰ ਜਿਹੜੇ ਆਨੰਦ ਕਾਰਜ ਹੋਏ ਨੇ। ਹੋਰ ਵੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਜਿਹੜੇ ਦੋਨੋਂ ਪਰਿਵਾਰ ਨੇ ਬੱਚਾ ਦੇ ਬੱਚੀਏ ਜਿਹੜੇ ਪੰਜਾਬ ਨਾਲ ਸੰਬੰਧ ਰੱਖਦੇ ਨੇ, ਬਹੁਤ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਪੰਜਾਬ ਦੀ ਇਤਿਹਾਸਕ ਧਰਤੀ, ਦੋਨਾਂ ਦੇ ਨਗਰ ਵੀ ਆਨੰਦਪੁਰ ਸਾਹਿਬ ਦੀ ਧਰਤੀ ਜਿੱਥੇ ਆਪਣਾ ਆਪਣੇ ਖਾਲਸੇ ਦੀ ਜਨਮ ਭੂਮੀ ਹੈ, ਉੱਥੇ ਜਿਹੜਾ ਬੰਗਾ ਪਰਿਵਾਰ ਦਾ ਵੀ ਨਗਰ ਜਿਹੜਾ ਬਿਲਕੁਲ ਆਨੰਦਪੁਰ ਸਾਹਿਬ ਤੋਂ ਉੱਨੀ ਦੂਰ ਹੈ, ਉਨਾ ਕੁ ਜਿਹੜਾ ਬੱਚੀ ਦਾ ਨਗਰ ਹੈ, ਦਾਦਕਾ ਪਰਿਵਾਰ ਹੈ, ਉਹ ਵੀ ਉਨਾ ਕੁ ਦੂਰ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਵਿਦੇਸ਼ਾਂ 'ਚ ਆ ਕੇ ਜਿਹੜਾ ਮਿਹਨਤ ਕਰਕੇ ਬੱਚੇ ਅੱਜ ਇਸ ਮੁਕਾਮ ਤੇ ਪਹੁੰਚੇ ਨੇ, ਪਰਮਾਤਮਾ ਨੇ ਕਿਰਪਾ ਕੀਤੀ ਬੱਚਿਆਂ ਦੇ ਪਰਿਵਾਰ ਤੇ। ਸਾਧ ਸੰਗਤ ਜੀ, ਦੋਨੋਂ ਪਰਿਵਾਰ, ਬੱਚੀ ਦੇ ਦਾਦਕਾ ਪਰਿਵਾਰ ਨਾਨਕਾ ਪਰਿਵਾਰ ਤੇ ਬੱਚੇ ਦੇ ਵੀ ਦਾਦਕਾ ਪਰਿਵਾਰ ਨਾਨਕਾ ਪਰਿਵਾਰ ਦੋਨੇ ਇੱਥੇ ਸਾਡੇ ਵਿੱਚ ਸ਼ਾਮਲ ਨੇ। ਪਰਮਾਤਮਾ ਨੇ ਦੋਨੇ ਪਰਿਵਾਰਾਂ ਨੇ ਬਹੁਤ ਕਿਰਪਾ ਕੀਤੀ ਹੈ। ਮੈਂ ਵਧਾਈ ਦੇ ਪਾਤਰ ਨੇ ਸਰਦਾਰ ਸ਼ਾਨ ਸਿੰਘ ਜੀ ਦਾ ਸਮੁੱਚਾ ਪਰਿਵਾਰ, ਬੰਗਾ ਪਰਿਵਾਰ ਹੈ ਜੋ ਦਾਸ ਨੂੰ ਇਹਦੇ ਪਰਿਵਾਰ ਗ੍ਰਹਿ 'ਚ ਵੀ ਜਾਣ ਦਾ ਮੌਕਾ ਮਿਲਿਆ। ਮੈਂ ਤੇ ਸਰਦਾਰ ਰਵਿੰਦਰ ਸਿੰਘ ਪੰਗੂ ਅਸੀਂ ਪਰਿਵਾਰ ਗ੍ਰਹਿ ਵਿਖੇ ਵੀ ਅਸੀਂ ਜਾ ਕੇ ਉੱਥੇ ਨਗਰ 'ਚ ਵੀ ਗਏ ਹਾਂ ਪਰਿਵਾਰ ਦੇ 'ਚ। ਸੱਚੇ ਪਾਤਸ਼ਾਹ ਦੀ ਬੜੇ ਵੀ ਉੱਥੇ ਬਹੁਤ ਕਿਰਪਾ ਹੈ ਪਰਿਵਾਰ ਤੇ, ਪਰਮੇਸ਼ਰ ਸੱਚੇ ਪਾਤਸ਼ਾਹ ਦੀ। ਸਰਦਾਰ ਸ਼ਾਨ ਸਿੰਘ ਜੀ ਬੰਗਾ, ਉਹਨਾਂ ਦੇ ਫਾਦਰ ਸਾਹਿਬ ਸਰਦਾਰ ਗੁਰਬਖਸ਼ ਸਿੰਘ ਜੀ ਬੰਗਾ, ਮਦਰ ਲੇਠੜੀ ਸਪਨਾ ਕੌਰ ਜੀ ਬੰਗਾ, ਸੋਰੀ ਸਪਨਾ ਕੌਰ ਬੰਗਾ ਜੀ, ਦਾਦਾ ਜੀ ਸਰਦਾਰ ਗੁਰਬਖਸ਼ ਸਿੰਘ ਜੀ ਬੰਗਾ, ਦਾਦੀ ਜੀ ਲੇਟ ਸ੍ਰੀ ਦਵਿੰਦਰ ਕੌਰ ਜੀ ਬੰਗਾ, ਇਹਨਾਂ ਦਾ ਬਹੁਤ ਜਿਹੜਾ ਪਰਿਵਾਰ ਹੈ ਅੱਜ ਬਹੁਤ ਸਮੇਂ ਸਿਰ ਵਧਾਈ ਦਾ ਪਾਤਰ ਹੈ ਪਰਿਵਾਰ। ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਸਾਡਾ ਜਿਹੜਾ ਪੰਜਾਬ ਹੈ ਉੱਥੇ ਮੈਂ ਦੇਖਦਾ ਜਾਂ ਵੱਖ ਵੱਖ ਪ੍ਰੋਗਰਾਮ ਸਮਾਗਮਾਂ ਜਾਣ ਦਾ ਮੌਕਾ ਮਿਲਦਾ ਰਹਿੰਦਾ, ਦੋ ਦੋ ਵਜੇ ਤੱਕ, ਤਿੰਨ ਤਿੰਨ ਵਜੇ ਤੱਕ ਜਿਹੜੀਆਂ ਬਰਾਤਾਂ ਹੀ ਨਹੀਂ ਪਹੁੰਚਦੀਆਂ। ਸੋ ਸਮੇਂ ਸਿਰ ਆਪ ਜੀ ਪਹੁੰਚੇ ਹੋ, ਆਪਣਾ ਬਹੁਤ ਬਹੁਤ ਧੰਨਵਾਦ ਸਾਰੇ ਪਰਿਵਾਰ ਦਾ, ਬਰਾਤੀ ਸੱਜਣਾ ਦਾ, ਸਮੇਂ ਸਿਰ ਪਹੁੰਚ ਕੇ ਆਪਾਂ ਨੇ ਸਾਰਿਆਂ ਨੇ ਜਿਹੜੇ ਗੁਰੂ ਪੂਰਨ ਗੁਰਮਰਿਆਦਾ ਅਨੁਸਾਰ ਸਮੇਂ ਸਿਰ ਪਹੁੰਚ ਕੇ ਆਨੰਦ ਕਾਰਜਾਂ ਦੀ ਜਿਹੜੀ ਰਸਮ ਹੈ ਉਹ ਤੁਹਾਡੇ ਸਹਿਯੋਗ ਨਾਲ ਸਮੇਂ ਸਿਰ ਜਿਹੜੀ ਸੰਪੂਰਨ ਹੋਈ ਹੈ। ਸੋ ਬੀਬੀ ਜੋ ਸਾਡੀ ਬੱਚੀ ਹੈ ਸਿਮਰਨ ਸਿੰਘ, ਉਹਨਾਂ ਦੇ ਫਾਦਰ ਸਾਹਿਬ ਅੰਮ੍ਰਿਤਪਾਲ ਸਿੰਘ ਜੀ, ਮਦਰ ਚਾਰੂ ਸਿੰਘ ਜੀ, ਨਾਨਾ ਜੀ ਜਿਹੜੇ ਲੇਟ ਸ੍ਰੀ ਬਹੁਤ ਸਤਿਕਾਰਯੋਗ ਜਿਹੜੇ ਇਸ ਬੱਚੀ ਨੂੰ ਬਹੁਤ ਪਿਆਰ ਕਰਦੇ ਮੈਂ ਦੇਖਿਆ, ਕਹਿ ਤੇ ਕੋਈ ਸੋਭਾ ਨਹੀਂ, ਦੇਖਿਆ ਹੀ ਪ੍ਰਵਾਨ। ਉਹਨਾਂ ਨੂੰ ਬੜੀ ਖੁਸ਼ੀ ਸੀ ਕਿ ਨਾਨਾ ਜੀ ਜਿਹੜੇ ਸੀਗੇ ਸਤਪਾਲ ਮਹਿਣ ਜੀ, ਉਹ ਜਦ ਵੀ ਮੈਂ ਆਉਣਾ ਉਹਨਾਂ ਨੇ ਕਹਿਣਾ ਸਾਡੀ ਸਿਮਰਨ ਦੀ ਬੱਚੀ ਜਿਹੜੀ ਉਹ ਬੁਢਾਪੇ ਸੀਗੇ ਮੇਰੀ ਬਹੁਤ ਸੇਵਾ ਕਰਦੀ, ਮੈਨੂੰ ਬਾਜਵਾ ਜੀ ਮੈਨੂੰ ਖੁਸ਼ੀ ਹੋਊ ਕਿ ਮੈਂ ਆਪਣੀ ਬੱਚੀ ਕਿਤੇ ਵਧੀਆ ਘਰ ਚ ਜਾਵੇ, ਵਧੀਆ ਜਿਹੜੇ ਬੱਚੀ ਦਾ ਸੀ ਹੱਥੀ ਤੋੜੇ। ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਆ ਹੋਣਾ ਤਾਂ ਉਹੀ ਕੁਛ ਹੈ। ਨਾਨਾ ਜੀ ਬੱਚੀ ਦੇ ਸਤਪਾਲ ਮਹਿਣ ਜੀ, ਨਾਨੇ ਜੀ ਕਿਰਨ ਮਹਿਣ ਜੀ, ਗ੍ਰੈਂਡ ਫਾਦਰ ਸਰਦਾਰ ਗੁਰਸ਼ਰਨ ਸਿੰਘ ਜੀ, ਗ੍ਰੈਂਡ ਮਦਰ ਲਾਭ ਕੌਰ ਜੀ, ਜੋ ਉਹ ਵੀ ਆਪਣਾ ਰੋਪੜ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਨੇ ਪਿੰਡ ਟੱਪਰੀਆਂ ਤੋਂ, ਉਹਨਾਂ ਨੂੰ ਸਾਰੇ ਪਰਿਵਾਰ ਵੱਲੋਂ, ਜਿੰਨੇ ਵੀ ਤੁਸੀਂ ਬਰਾਤੀ ਸੱਜਣ ਬਹੁਤ ਸਾਰੇ ਵਿਦੇਸ਼ਾਂ ਤੋਂ, ਆਸਟ੍ਰੇਲੀਆ ਤੋਂ, ਕੈਨੇਡਾ ਤੋਂ, ਇੰਡੀਆ ਤੋਂ, ਵੱਖ ਵੱਖ ਜਿਹੜੇ ਦੇਸ਼ ਦੁਨੀਆਂ ਦੇ ਕੋਨੇ ਤੋਂ ਜਿੰਨੇ ਵੀ ਸਾਡੇ ਸੱਜਣ ਮਿੱਤਰ ਸਬੰਧੀ ਪਹੁੰਚੇ ਨੇ, ਸਾਰਿਆਂ ਦਾ ਇਸ ਜਿਹੜਾ ਵਿਆਹ ਸਮਾਗਮ ਦੇ ਵਿੱਚ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ। ਪਰਿਵਾਰ ਵੱਲੋਂ, ਸਮੁੱਚੇ ਮਿਹਨ ਪਰਿਵਾਰ ਵੱਲੋਂ, ਸਮੁੱਚੇ ਭੰਗੂ ਪਰਿਵਾਰ ਵੱਲੋਂ, ਸਮੁੱਚੀ ਜਿਹੜੀ ਆਪਣੀ ਮੰਡੀ ਫਾਰਮਰ ਮਾਰਕੀਟ ਸਾਰਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਸਾਰੇ ਪਰਿਵਾਰ ਨਾਲ ਜਿਨ੍ਹਾਂ ਅੱਜ ਇੱਥੇ ਪਹੁੰਚ ਕਰਕੇ ਬੱਚਾ ਤੇ ਬੱਚੀ ਨੂੰ ਆਸ਼ੀਰਵਾਦ ਦਿੱਤਾ ਜੀ ਸਾਰਿਆਂ ਦਾ। ਸਮੁੱਚੇ ਪਰਿਵਾਰ ਵਾਲਾ ਕੋਟਨ ਕੋਟ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ, ਜਿਨ੍ਹਾਂ ਨੇ ਅਪਰਪਾਰ ਕਿਰਪਾ ਕੀਤੀ ਹੈ ਬੱਚਿਆਂ ਤੇ ਦੋਨੋਂ ਪਰਿਵਾਰਾਂ ਤੇ। ਸੋ ਬਹੁਤ ਬਹੁਤ ਜਿਹੜੇ ਬੱਚੇ ਦੋਨੇ ਜੋੜੀ ਵਧਾਈ ਦੇ ਪਾਤਰ ਨੇ ਸਮੁੱਚੇ ਦੋਨੇ ਪਰਿਵਾਰ। ਸੋ ਆਪਾਂ ਸਾਰਿਆਂ ਪਰਿਵਾਰਾਂ ਦਾ ਬਹੁਤ ਫੇਰ ਤੋਂ ਕੋਟਨ ਕੋਟ ਧੰਨਵਾਦ ਰਾਗੀ ਸਿੰਘਾਂ ਦਾ, ਗ੍ਰਾਂਤੀ ਸਿੰਘਾਂ ਦਾ, ਜਿਨ੍ਹਾਂ ਨੇ ਅੱਜ ਜਿਹੜੀ ਇਸ ਬੱਚਿਆਂ ਦੇ ਕਾਰਜ ਨੂੰ ਸੰਪੂਰਨ ਤੌਰ ਤੇ ਸੇਵਾ ਨਿਭਾਈ ਹੈ। ਸਭ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਕੜਾ ਪ੍ਰਸ਼ਾਦ ਦੀ ਦੇਗ ਲੈਣ ਤੋਂ ਉਪਰੰਤ ਆਪਣਾ ਨੇ ਸਾਰਿਆਂ ਨੇ ਲੰਗਰ ਹਾਲ ਜਾ ਕੇ ਜਿਹੜਾ ਪ੍ਰਸ਼ਾਦਾ ਪਾਣੀ ਛਕਣਾ ਹੈ, ਜਿਹੜੀ ਹੋਰ ਜਿਹੜੀ ਰਹਿੰਦੀ ਕਾਰਵਾਈ ਹੈ ਉਹ ਪਰਿਵਾਰ ਵੱਲੋਂ ਉਧਰ ਹੋਊਗੀ ਜੀ। ਸੋ ਸਾਰੀਆਂ ਸੰਗਤਾਂ ਦਾ ਪਰਿਵਾਰ ਵੱਲੋਂ ਕੋਟਨ ਕੋਟ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਜੀ ਸਰਦਾਰ ਦਵਿੰਦਰ ਸਿੰਘ ਬਾਜਵਾ ਜੀ ਦਾ। ਅਤੇ ਹੁਣ ਮੈਂ ਬੇਨਤੀ ਕਰਾਂ ਬੱਚੇ ਬੱਚੀ ਦੇ ਮਾਤਾ ਪਿਤਾ ਨੂੰ ਕਿ ਉਹ ਉਹਨਾਂ ਨੂੰ ਸ਼ਗਨ ਦੇ ਲੈਣ ਇੱਥੇ, ਬਾਕੀ ਸੰਗਤਾਂ ਲੰਗਰ ਹਾਲ ਦੇਣਗੀਆਂ। ਅਤੇ ਕਰੋ ਕਿਰਪਾ ਜੀ, ਫਿਰ ਸ਼ੁਰੂ ਕਰ ਲਓ ਕਿ ਉੱਥੇ ਕਰਾਂ ਸਾਰਾ ਜੀ, ਉੱਥੇ ਕਰਨਾ। ਚਲੋ ਠੀਕ ਹੈ ਫਿਰ ਤਾਂ। ਅਤੇ ਮੈਂ ਹੁਣ ਧੰਨਵਾਦੀ ਹਾਂ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਅਤੇ ਉਹਨਾਂ ਦੇ ਕੀਰਤਨ ਜਥੇ ਦਾ, ਜਿਨ੍ਹਾਂ ਨੇ ਰਾਜ ਬਾਣੀ ਦੇ ਰਸਪੇ ਨੇ ਕੀਰਤਨ ਅਤੇ ਢੁਕਵੇਂ ਕੀਰਤਨ ਸਰਵਣ ਕਰਵਾਏ ਨੇ ਹੁਣ ਮਰਿਆਦਾ ਅਨੁਸਾਰ। ਨਾਲ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਦਾ, ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਜੋ ਹੈ ਨਾਲ ਸਾਨੂੰ ਗੁਰਬਾਣੀ ਸਰਵਣ ਕਰਵਾਈ, ਅਰਦਾਸ ਕੀਤੀ, ਸਾਰਾ ਕੁਛ ਬਾਕੀ ਨਿਭਾਇਆ। ਧੰਨਵਾਦ ਹੈ ਦੋ ਸਾਡੇ ਕਮੇਟੀ ਮੈਂਬਰਾਂ ਦਾ, ਸਰਦਾਰ ਸੋਹਣ ਸਿੰਘ ਸਨੋਤਾ ਅਤੇ ਸਰਦਾਰ ਕਿਰਪਾਲ ਸਿੰਘ ਅਟਵਾਲ ਜੀ ਦਾ, ਜੋ ਪਲੈਨਿੰਗ ਦੇ ਵਿੱਚ ਬੱਚਿਆਂ ਨਾਲ ਕਈ ਹਫ਼ਤੇ ਪਹਿਲਾਂ ਜੁੜੇ ਹੁੰਦੇ ਨੇ। ਉਸ ਨਾਲ ਧੰਨਵਾਦ ਸਾਡੇ ਆਡੋ ਵਿਜ਼ੂਅਲ ਰੂਮ ਦੇ ਜਿਹੜੇ ਹਨ ਸਰਦਾਰ ਓਂਕਾਰ ਸਿੰਘ ਸੰਘਾ ਅਤੇ ਉਸਦੀ ਟੀਮ ਦਾ, ਜੋ ਸਾਰਾ ਕੁਛ ਸਾਨੂੰ ਡਿਸਪਲੇ ਕਰ ਰਹੇ ਸਨ ਇੱਥੇ। ਧੰਨਵਾਦ ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਅਮਰਿੰਦਰ ਸਿੰਘ ਬਾਜਵਾ ਜੀ ਦਾ ਵੀ, ਜੋ ਸਾਰਾ ਪ੍ਰੋਗਰਾਮ ਜੋ ਹੈ ਉਹ ਉਸ ਨੂੰ ਦੇਖ ਰੇਖ ਉਸ ਹੀ ਕਰਦੇ ਨੇ। ਸੋ ਆਪ ਇੱਕ ਵਾਰੀ ਫੇਰ ਸਮੂਹ ਸੰਗਤਾਂ ਦਾ ਹਾਰਦਿਕ ਹਾਰਦਿਕ ਧੰਨਵਾਦ। ਵਿਸ਼ੇਸ਼ ਤੌਰ 'ਤੇ ਮੇਰੀਆਂ ਬੱਚੀਆਂ ਦਾ, ਜਿਨ੍ਹਾਂ ਨੇ ਸਿਰ ਢੱਕ ਕੇ ਰੱਖਿਆ, ਕਿਉਂਕਿ ਗੁਰੂ ਤੋਂ ਆਪਾਂ ਲੈਣ ਆਏ ਹਾਂ ਅਤੇ ਗੁਰੂ ਕੋਲ ਲੈਣ ਆਏ ਤਾਂ ਫਿਰ ਗੁਰੂ ਦੀ ਦਾ ਅਦਬ ਕਰਨਾ ਵੀ ਸਾਡਾ ਬਣਦਾ। ਮੈਂ ਜਾਣ ਕੇ ਹੋਰ ਇੱਕ ਦੋ ਮਿੰਟ ਲਾ ਰਿਹਾ ਉੱਥੇ। ਅਦਬ ਤਾਂ ਹੀ ਹੁੰਦਾ ਜੇ ਗੁਰੂ ਦੇ ਮਰਿਆਦਾ ਨੂੰ ਮੰਨੀਏ, ਸਿਰ ਨੂੰ ਢੱਕ ਕੇ ਰੱਖੀਏ, ਚੁੱਪ ਦਾ ਦਾਨ ਬਖਸ਼ੀ ਬੈਠੀਏ, ਸਾਰਾ ਕੁਛ। ਬਹੁਤ ਬਹੁਤ ਧੰਨਵਾਦ। ਆਈ ਐਪਰੀਸ਼ੀਏਟ ਯੂ ਕਵਰਿੰਗ ਯੂਰ ਹੈਡਸ ਆਲ ਦਾ ਟਾਈਮ, ਦੈਟਸ ਵੈਰੀ ਕਮੈਂਡੇਬਲ। ਅਤੇ ਆਈ ਐਮ ਥੈਂਕਫੁਲ ਟੂ ਆਲ ਦੋਜ ਨੋਨ ਪੰਜਾਬੀ speakers who came here today to attend the ceremony. I hope you enjoyed it and I hope you will visit Sikar Dara in the future whenever you have time from your work or from your duties. So it's a hun samapti hai te tusi phir matha theke chal ja sakde ho langar wale passe ji dono jane, theek hai, baki sangatan bhi ਕਿ ਆਪ ਸਭ ਦਾ ਵਿਸ਼ੇਸ਼ ਤੌਰ ਤੇ ਮੈਂ ਧੰਨ ਵਧਾਈ ਦਿੰਦਾ ਸਰਦਾਰ ਗੁਰਬਚਨ ਸਿੰਘ ਬੰਗਾ ਜੀ ਨੂੰ ਨਿੱਜੀ ਤੌਰ ਤੇ, ਕਿਉਂਕਿ ਮੈਂ ਉਹਨਾਂ ਨੂੰ ਬਹੁਤ ਸਾਲਾਂ ਤੋਂ ਜਾਣਦਾ, ਬਹੁਤ ਗੁਰੂ ਘਰ ਦੀ ਸੇਵਾ ਕਰਦੇ ਨੇ ਉਹ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਈਨ ਕਰਨੇ ਵਾਲੇ

ਸਰ ਆਪ ਜੀ ਨੂੰ ਕੀਰਤਨ ਸਰਵਣ ਕਰਵਾਏਗਾ ਜੀ ਸਾਡੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ। ਬੇਨਤੀ ਕਰਾਂਗਾ ਭਾਈ ਸਾਹਿਬ ਨੂੰ ਕਿ ਸਹੀ ਧਿਆਨ ਇਹਨਾਂ ਦੇ ਜੋ ਰਾਗ ਜਿਨ੍ਹਾਂ 'ਚ ਇਹਨਾਂ ਨੇ ਕੀਰਤਨ ਕਰਨਾ ਹੈ ਰਾਗ ਬਿਲਾਵਲ ਅਤੇ ਰਾਮਕਲੀ। ਸੋ ਬੇਨਤੀ ਹੈ ਭਾਈ ਸਾਹਿਬ ਨੂੰ ਸ਼ੁਰੂ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ

podcast.

0: ਸੁਣ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡਿਠਾ ਹੋਏ।
1: ਜਦਵਾ ਫਿਰ ਆਓ ਹੁਣ ਆਪੀ ਪੰਦਾ ਮਹਾਨ ਕੀਰਤਨੀ ਜਥਾ ਭਾਈ ਸ਼ਾਹ ਭਾਈ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਬਾਰੇ ਆਪ ਜੀ ਨੂੰ ਕੀਰਤਨ ਸਾਹਿਬ ਨੂੰ ਗਾਉਣਗੇ 9:25 ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀਰਤਨਿਕ ਸੇਵਾ ਪ੍ਰਵਾਨ ਕਰਨੀ, ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਸੋ ਦਾਸ ਦੇ ਜਥੇ ਵੱਲੋਂ ਨਵਾਂ ਸਾਲ ਜੋ ਚੜ੍ਹਿਆ ਹੈ ਉਹ ਸਾਰਿਆਂ ਨੂੰ ਹੀ ਮੁਬਾਰਕ ਅਤੇ ਸਤਿਗੁਰੂ ਜੀ ਕਿਰਪਾ ਕਰਨ, ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਹੀ ਆਪਣੇ ਨਾਲ ਆਪਣੀ ਬਾਣੀ ਦੇ ਨਾਲ ਜੋੜੀ ਰੱਖਣ। ਸੋ ਇਤਨੀ ਅਰਦਾਸ ਹੈ ਮੇਰੀ। ਸੋ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਚੇਤਾ ਸਮੁੰਦ ਸਾਗਰ ਨੀਰ ਭਰਿਆ।

ਮਨ ਨੂੰ ਜੇ ਕੋਈ ਸਕੂਨ ਸ਼ਾਂਤੀ ਦੇ ਸਕਦਾ ਹੈ ਉਹ ਮਹਾਰਾਜ ਦਾ ਨਾਮ ਹੈ। ਹੋਰ ਐਸੀ ਕੋਈ ਪਾਵਰ ਨਹੀਂ, ਨਾ ਪੈਸਾ, ਨਾ ਪਦਾਰਥ, ਨਾ ਧਨ ਦੌਲਤ, ਨਾ ਸ਼ੋਹਰਤ। ਜੇ ਤੇਰੇ ਅੰਦਰ ਕੋਈ ਚੈਨ ਤੇ ਟਿਕਾ ਬਖਸ਼ਿਸ਼ ਕਰ ਸਕਦਾ ਹੈ ਉਹ ਸਤਿਗੁਰਾਂ ਦਾ ਨਾਮ ਹੈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿ। ਮਹਾਰਾਜ ਕਹਿ ਰਹੇ ਨੇ ਤੇਰੀ ਆਤਮਾ ਦੀ, ਤੇਰੇ ਜੀ ਜੀ ਜੀ ਦੀ ਜਿਹੋ ਜਿਹੀ ਵੀ ਇੱਛਾ, ਰੱਬ ਨਾ ਕਰੇ ਕਦੇ ਕੋਈ ਔਖਾ ਸਮਾਂ ਵੀ ਹੋਵੇ ਨਾ ਤਾਂ ਵੀ ਅਰਦਾਸ ਕਰ। ਅਕਸਰ ਲੋਕੀ ਦੁੱਖਾਂ ਵਿੱਚ ਹੀ ਅਰਦਾਸ ਕਰਦੇ ਨੇ, ਸੁੱਖਾਂ ਵਿੱਚ। ਤੇ ਸਤਿਗੁਰੂ ਕਹਿ ਰਹੇ ਨੇ ਦੁੱਖ ਤਦੇ ਜਾਂ ਵਿਸਰ ਜਾਏ। ਦੁੱਖ ਤਾਂ ਆਉਂਦੇ ਨੇ ਜਦੋਂ ਤੂੰ ਉਹਨੂੰ ਭੁੱਲ ਜਾਂਦਾ। ਵੱਡੀਆਂ ਵੱਡੀਆਂ ਖੁਸ਼ੀਆਂ ਵਿੱਚ ਫਿਰ ਆਪਾਂ ਸ਼ੁਕਰਾਨਾ ਭੁੱਲ ਜਾਂਦੇ। ਐਸੇ ਐਸੇ ਪਰਿਵਾਰ ਵੀ ਮੌਜੂਦ ਨੇ, ਆਪਣੀ ਬੇਟੀ ਦੀ ਮੈਰਿਜ ਹੈ, ਵਿਆਹ ਹੈ, ਪਰ ਪਿਓ ਸਾਰੀ ਪਾਰਟੀਆਂ ਸਾਰੇ ਰਿਸ਼ਤੇਦਾਰ ਛੱਡ ਕੇ ਆਪਣਾ ਨੇਮ ਨਿਭਾਉਣ ਚਲੇ ਜਾਂਦਾ। ਸਾਰੇ ਰਿਸ਼ਤੇਦਾਰ ਕਹਿੰਦੇ ਨੇ ਕਿੱਥੇ ਚਲਿਆ ਗਿਆ, ਤੇ ਜਿਹੜੇ ਜਾਣਦੇ ਸਨ ਉਹ ਕਹਿੰਦੇ ਨੇ ਵੀ ਦੁਨੀਆਂ ਇੱਧਰ ਦੀ ਇੱਧਰ ਹੋ ਜਾਏ ਉਹਨੇ ਨੇਮ ਨਹੀਂ ਛੱਡਣਾ। ਆਪਣੀ ਬੇਟੀ ਦਾ ਵਿਆਹ ਹੈ ਪਰ ਨੇਮ ਕੁਝ ਸਮੇਂ ਲਈ ਮਿਲਣ ਵਾਸਤੇ ਆਪਣਾ ਨੇਮ ਨਿਭਾਉਣ ਚਲੇ ਗਏ। ਜਦੋਂ ਆਏ ਤੇ ਪੁੱਛਿਆ ਤੁਸੀਂ ਕਿੱਥੇ ਚਲੇ ਗਏ ਸੀ, ਤੇ ਫਿਰ ਹੱਥ ਜੋੜ ਕੇ ਨੀਵੀ ਪਾ ਕੇ ਕਹਿ ਦਿੱਤਾ ਜਿਸਨੇ ਇਹ ਖੁਸ਼ੀਆਂ ਦਿੱਤੀਆਂ ਉਹਦਾ ਸ਼ੁਕਰ ਕਰਨ ਦੀਆਂ, ਜਿਹਨੇ ਇਹ ਵਿਧ ਬਣਾਈ ਉਹਦਾ ਸ਼ੁਕਰ ਕਰਨ ਗਿਆ ਸੀ। ਸਤਿਗੁਰੂ ਕਹਿ ਰਹੇ ਨੇ ਕੱਲਾ ਖੁਸ਼ੀਆਂ ਦਾ ਮੌਕਾ ਹੀ ਨਹੀਂ, ਕੱਲੇ ਪਦਾਰਥ ਹੀ ਨਹੀਂ, ਮਨ ਨੂੰ ਵੀ ਐਸੀ ਬਖਸ਼ਿਸ਼ ਮਿਲਦੀ ਹੈ। ਇੰਝ ਲੱਗਦਾ ਹੈ ਵੀ ਤੂੰ ਹੀ ਬਾਦਸ਼ਾਹ ਹੈ, ਤੇਰੇ ਨਾਲੋਂ ਸੁਖੀ ਕੋਈ ਨਹੀਂ, ਤੇਰੇ

Yeah.

Thank you.

שלו,

بالله.

ਸਾਹਿਬ

ਰੰਗ ਜਾਨੀ ਤੋਂ ਖੋਤਿਆਂ ਦੇ ਲੇਖਕ ਰੰਗ ਜਾਨੀ ਆਪ

ਸਭ ਤੋਂ

ऐसा स्वरूप कैसे हो मासिक कैसा अमृत

Cara,

जंगल जीरा

Thank you.

ਜਾਏ ਕਿ

ਕਿਆ ਕਰੇ

का शहर

Thank you.

ਸੇਵਾ ਕੋਈ ਲੱਗਦਾ ਜੀ।

हम लोग हो गए और

Are you good, guys?

Januar.